ਜੀ ਨਾਲ ਸੁਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਗੋ ਕਰ ਕਛ ਨ ਜਨਾਵੇ ਹਰ ਹਰ ਹਿਰਦੈ ਸਰ ਧਿਆਵੇ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋਹਤ ਪ੍ਰਭ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਨੇ ਵਿਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੈ ਹਰ ਨਾਮ ਅਨਗਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਟ ਬਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਾਨ ਜਨਮ ਹੈ ਪਾਰ ਬ੍ਰਹਮ ਏਕ ਆਪਣੇ ਕਛ ਭਰਮ ਸਹਿਸ ਸਿਆਨ ਭਲਿਆ ਨ ਜਾਈਏ ਨਾਨਕ ਐਸਾ ਗੁਰਬਡ ਭਾਗੀ ਪਾਈਏ ਸਫਲ ਦਰਸ਼ਨ ਪੇਕਤ ਪੁਨੀਤ ਪਰ ਸਤ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰਾ ਕੋ ਜਗ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤਸਲੇ ਮਿਲਾਏ

ਸੁਖ ਤਹਿ ਤੇ ਨਸੀ ਤਬਦ ਮਾਹੇ ਠੰਡ ਵਰਤਾਈ ਅਨੰਦ ਪਿਆ ਦੁਖ ਨੱਠੇ ਪਾਈ ਜਨ ਮਰਨ ਕਮੇਟਿਆ ਦੇਸੀ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਾਵਣ ਨਿਰਗੁਣ ਆਪ ਸਰਗੁਣ ਪਿਓ ਹੀ ਕਲਾ ਧਾਰਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਵ ਨਿਰੰਤਰ ਕੋ ਸੋਏ ਓਤ ਪੋਤਰ ਵਿਆ ਰੂਪ ਰੰਗ ਭੈ ਪ੍ਰਗਾ ਸਾਧ ਗਿਆ ਸੰਗ ਰਚ ਰਚਨਾ ਆਪਣੇ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਇਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਸਾਰੁ ਚਰਨ ਕਮ ਦ੍ਰਿਧ ਮੈਂ ਉਰਤਾਰੁ

ਭਾਈ ਆਤਮ ਪ੍ਰਕਾਸ਼ ਤਿਤ ਘਰ ਜਾਏ ਵਸਿਆ ਵਿਨਾਸੀ ਕਹੁ ਨਾਨਕ ਕਾਟੇ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰਹਿ ਸੋਕਾ ਚੋਕਾ ਚਾਹ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਕਾ ਹੋਇ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਉਪਾਵਨ ਛੁਟਨ ਹਾਰ ਸਿਮਰਤ ਸਾਸਤ ਵੇਦ ਵਿਚਾਰ ਹਰ ਕੀ ਭਗਤ ਕਰਹੋ ਮਨ ਲਾਏ ਮਨ ਬੰਸ਼ਤ ਨਾਨਕ ਫੁਲ ਪਾਏ ਸੰਗਨਾ ਚਾਲ ਸੁਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾਉ ਸੁਤ ਮੀਤ ਕੁਟੰਬ ਅਰਬਨ ਦਾਇਨ ਤੇ ਕਹ ਹਉ ਤੁਮ ਕਵਨ ਸੁਨਾਥ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹ ਹਉ ਕਵਨ ਛੁਟਕਾਰ ਅਸ ਹਸਤੀ ਰਥ ਰਥ ਸੁਹਰੀ ਅਸ

ਨਿਸ਼ਟਵਾਦੀ ਜਾਚ ਗਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗ ਧੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਤ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਵਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟਿ ਮਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ

ਪ੍ਰਗਾਸ ਅਨੁਦਿਨ ਲਿਵ ਲਾਗ। ਬੜ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸਿਵ ਕੀ ਮਨਸਾ ਪੂਰੀ ਭਈ, ਸਤ ਗੁਰ ਤੇ ਨਿਰਮਨ ਮਤ ਲਈ। ਜਾਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕਿਨੂੰ ਸਦਾ ਨਿਹਾਲ। ਬੰਧਨ ਕਾਟ ਮੁਕਤ ਜਿਨ ਭਇਆ, ਜਨਮ ਮਰਨ ਦੁਖ ਭ੍ਰਮ ਗਿਆ, ਇਸ਼ਪੁਨੀ ਸਰਦਾਸਾਂ ਪੂਰੀ, ਰਵ ਰਹਿਆ ਸਤਸੰਗ ਹਜੂਰੀ। ਜਿਸ ਕਾ ਸਾਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੈ ਜੇ ਕਾਲ ਨ ਭੰਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਗੁਰ ਬਰਲਾ ਲਾਖੈ, ਸੋ ਕਿਉਂ ਵਿਸਰੈ ਜੇ ਵਿਖਦੇ ਕਾਢੈ, ਜਨਮ ਜਨਮ ਕਾ ਡੂਡਾ ਗਾਢੈ, ਗੁਰਪੂਰੈ ਤਤ ਹੈ ਬਜਾਇਆ, ਪ੍ਰਭ ਅਪਨਾ ਨਾਨਕ ਜਿਨ ਧਿਆਇਆ। ਸਾਜਨ ਸੰਧ ਕਰੋ ਇਹੋ ਕਾਮ, ਆਨ ਤਿਆਗ ਜਪ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵ, ਆਪ ਜਪ ਹੋ ਅਬ ਰਹਿ ਨਾਮ ਜਪਾਵ। ਭਗਤ ਭਾਈ ਤਰੀਏ ਸੰਸਾਰ, ਬਿਨ ਭਗਤੀ ਤਨ ਹਸੀ ਸ਼ਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੂਡ ਤੇ ਜਾਤ ਭਾਈ ਵਿਸਰਾਮ, ਸਗਲ ਦੁਖ ਕਹੋਵਤ ਨਾਸ, ਨਾਨਕ ਨਾਮ ਜਪੋ ਗੁਣਦਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਦਰ ਹੀ ਸੁਆਓ, ਨੇਤਰ ਵੇਖ ਦਰਸ ਸੁਖ ਹੋਏ, ਮਨ ਵਿਕਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤੀ ਤੈ ਗਰਮਾਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਪੁਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਇ। ਪ੍ਰਭ ਭਗਤ ਸੰਦੀਨ ਦਿਆਲ, ਭਗਤ ਬਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਦ ਪ੍ਰਤਪਾਲ।

ਸਰਵੈ ਗੁੰਠ ਮੁਕਤ ਮੋਖ ਪਾਈ, ਏਕ ਨਿਮ ਕਰਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਦੀ ਹਰ ਹਰ ਨੀਤ, ਭਲੀ ਸੁਕਰਨੀ ਸੁਭਾ।

ਵਸ਼ ਪੈਦੀ। ਜਬ ਆਕਾਰ ਕੁਸ਼ਨਾ ਦ੍ਰਿਸ਼ਟੀ ਤਾ ਪਾਪ ਪੁਨ ਤਬ ਕਹਤੇ ਹੋਦਾ, ਜਬ ਧਾਰੀ ਆਪਨ ਸੁਨ ਸਮਾਤ ਤਾ ਵੈਰ ਵਿਰੋਧ ਕਿਸ ਸੰਗ ਕਮਾਤ। ਜਬ

ਨਾਨਕ ਕਰਨ ਹਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹ ਕਿਸ ਕੋ ਗਨੀ ਜਬ ਇਕ ਹੈ ਹਰ ਅਗਮ ਅਪਾਰ ਤਬ ਨਰਗ ਸੁਰਗ ਕਹ ਕੌਣ ਅਵਤਾਰ ਜਾਵ ਨਿਰਗੁਣ ਪ੍ਰਭ ਸਹਿ ਸੁਭਾਈ ਤਾਵ ਸ਼ਿਵ ਸਕਤ ਕਹ ਹਉ ਕਿਤ ਠਾਈ ਜਬ ਆਪ ਹੈ ਆਪ ਆਪਣੇ ਜੋਤ ਧਰੈ ਤਾਵ ਕਵਨ ਨਹੀਂ ਡਰ ਕਵਨ ਕਤ ਡਰੈ ਆਪ ਅਨ ਦਿਲ ਤਾਪ ਕਰਨੇ ਹਰ ਨਾਨਕ ਠਾਕੁਰ ਅਗਮਿਆ ਪਾਰ ਅਵਨਾਸੀ ਸੁਖ ਆਪਣੇ ਆਸਨ ਤਹ ਜਨ ਮਰਨ ਕੋ ਕਹ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹ ਹਉ ਕਿਸ ਹੋਏ ਜਬ ਅਭਿਗਤ ਗੋਚਰ ਪ੍ਰਭਿਕਾ ਤਬ ਚਿੱਤਰ ਗੁਪਤ ਕਿਸ ਭੂਸ਼ਤ ਲੇਖਾ ਜਬ ਨਾਥ ਨਿਰੰਜਨ ਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਦੇ ਆਪਨ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹ ਬਿਨ ਮੈਲ ਕਹ ਹੋ ਗਿਆ ਧੋਤਾ ਜੈ ਨਿਰੰਜਨ ਰੰਕਾ ਨਿਰਵਾਨ ਤਹ ਕੌਣ ਕੌ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤਹ ਛਲ ਸ਼ੇਦਰ ਲਗਤ ਗੋਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂਖ ਕਵਨ ਤ੍ਰਿਵਦਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਦੇ ਕਾ ਨਾਹੀ ਸੁਮਾਰ

ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਪਤੀ ਆਪ ਕਥਿਆ ਸੁਨ ਨਿਹਾਰ ਆਪੇ ਕਾ ਵਿਸਤਾਰ ਜਦ ਸੁਭਾਵੇ ਤਾਂ ਸ੍ਰਿਸ਼ਟ ਉਪਾਇ ਆਪਣੇ ਭਾਣੇ ਲੈ ਸੁਮਾਇ ਤੁਮ ਤੇ ਭਿੰਨ ਨਹੀਂ ਕਿਛੁ ਹੋਏਗੀ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦਗਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕੈ ਹੱਥ ਦੀਨ ਦਿਆਲ ਅਨਾਥ ਗੁਨਾਥ ਜਿਸ ਰੱਖੇ

ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗਲ ਕਰੋ ਆਨੰਦ ਗੁਣ ਗਾਵ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਗੁਰ ਹੋ ਵਿਚਾਰ ਦੁਰਲਭ ਦੇਹ ਕਾ ਕਰੋ ਉਦਾਰ ਅੰਮ੍ਰਿਤ ਬਚਨ ਹਰਗੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਭਾਵ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਵ ਮਨ ਛੇ ਨਾਨਕ ਫਲ ਪਾਵ ਹੋ ਹਲਤ ਪਲਤ ਦੋਏ ਲਿਹ ਸੁਵਾਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸਾਚ ਬ੍ਰਿਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰਹੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੀ ਨਾਨਕ ਬਹੁ ਨ ਆਵੈ ਜਾਹੇ ਤਿਸ ਤੇ ਦੂਰ ਕਹਾ ਗੋ ਜਾਏ ਬਰੈ ਰਖ ਨ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਖੈ ਦਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ

ਵੈਦੇ ਸੰਤ ਸੰਗ ਅੰਦਰ ਬਰਾਬਰ ਡੇਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕ ਸਗਟ ਮਾਹੇ ਅਨਕ ਰੰਗ ਨਾਨ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਨ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸੁਮਾਦ ਅਨਹਰ ਤੈ ਨਾਦ ਕਹਿਣ ਜੈ ਅਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦੇਖਾਈ ਨਾਨਕ ਤਿਸ ਜਨ ਸੋਝੀ ਪਾਇ ਸੋ ਅੰਤਰ ਸੋ ਬਾਹਰ ਅਨੰਤ ਘਾਟ ਘਟ ਪਿਆ ਬ੍ਰਹਿਆ ਭਗਵੰਤ ਤਰਨ ਮਾਹਿਆ ਕਸ ਪਿਆਲ ਸਰ ਲੋਕ ਪੂਰਨ ਪ੍ਰਤਪਾਲ

ਸੁਖ ਪਾਉ। ਵੇਦ ਪ੍ਰਾਨ ਸਿਮਰਤ ਮੈਂ ਦੇਖ, ਸਸੀਰ ਸੁਨ ਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂ ਡੋਲੇ। ਸਰਬ ਕਲਾ ਕਰ ਖਿਲੈ ਖੇਲ, ਮੋਲ ਨ ਪਾਈਐ ਗੁਣ ਹੈ ਅਮੋਲ, ਸਰਵ ਜੋਤ ਮੈਂ ਜਾਂ ਕੀ ਜੋਤ, ਧਾਰ ਰਹੋ ਸਵਾਮੀ ਓਤ ਪੋਤ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਹੈ ਇਹੋ ਵਿਸ਼ਵਾਸ, ਸੰਤ ਜਨਾ ਕਾ ਵੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੈ ਸਭ ਧਰਮ, ਸੰਤ ਜਨਾ ਸੁਨ ਹੈ ਸੁਭ ਬਚਨ, ਸਰਵ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਦਿਸਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ।

ਕੇ ਗਤ ਮਿਤ ਕਹੀ ਨਾ ਜਾਈ ਦੁਸਰ ਹੋਏ ਤਾਂ ਸੁਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਨ ਜੋ ਜਾਣੇ ਤਿਸ ਦਾ ਸੁਖ ਹੋਈ ਆਪ ਮਿਲਾ ਲੈ ਪ੍ਰਭ ਸੋਏ।

ਅਸ਼ਟਮੈ ਦੀ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸਮਝਣਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਰ ਜਿਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗਵਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਨਾਮ ਲਿਖ ਲਾਲ ਇਹ ਰਤਨ ਸੁਣ

ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੈ ਸੋਹਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰਨ ਹੋਵੇ ਆਪਣ ਜਾਨ ਹਰ ਤਨ ਖਰਚ ਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ।

ਤੇਸੇ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਇ ਸਭ ਜੁਗ ਮਹਿ ਤਾਂ ਕੀ ਕਤ ਹੋਇ ਗੁਣ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੁਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜਿਨ ਕੀਤੀ ਸੋ ਪਾਰ ਪਾਇਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ। ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ।

ਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਧਨੋ ਜੋਦ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਧਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ

ਚੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖਾ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵ

ਆਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤ ਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਤਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਾਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਅਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ।

ਘਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ

ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰੂ ਬਾਣ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹੇ।

ਪੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ

ਮੂਰਖ ਕਨੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਸਾਹਿਬ ਸਿੰਘ ਦੇ ਸ਼ਰਧਾ ਭਾਵਨਾ ਸਾਹਿਤ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ ਨੇ ਸੰਗਤੀ ਰੂਪ ਵਿੱਚ, ਅਤੇ ਮੁੜ ਕੇ ਪਰਿਵਾਰ ਵੱਲੋਂ ਵੀ ਸਾਧ ਸਿੰਘ ਜੀ ਆਪਦੀ ਨਿਰਦਾਸ ਚਾਲੀਆਂ ਭਰੀਆਂ ਨੇ, ਬਣਾਏ ਬਾਅਦ ਵੱਖਰੇ ਪਵਿੱਤਰ ਨਾਮੇ ਸਰਵਣ ਕੀਤੇ ਨੇ। ਅੱਜ ਦਾ ਸਵਾਗ ਸਮਾਂ ਗੁਰੂ ਸਾਹਿਬਾਂ ਨੇ ਆਪ ਸਾਰੀਆਂ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਸਾਧ ਸਿੰਘ ਜੀ ਸੰਗਤਾਂ ਨੂੰ ਬੇਨਤੀ ਹੈ, ਹੁਣ ਸਭ ਤੋਂ ਪਹਿਲਾਂ ਭਾਈ ਸੁਰਜੀਤ ਸਿੰਘ ਜੀ ਰਸੀਲਾ ਆਪ ਜੀ ਨੂੰ ਆਰਤੀ ਕੀਤੀ ਨਰਸਿੰਘ ਦੁਆਰਾ ਠੀਕ 7 ਵਜੇ ਤੱਕ ਭਾਈਚਾਰਾ ਜੋੜਨ ਵਾਸਤੇ ਮਹਾਨ ਪ੍ਰਾਰਥਨਾ ਕਰਨਗੇ। 7 ਲੱਖ ਤੱਕ ਪ੍ਰਦਾਇਕ ਕਥਾ ਹੋਵੇਗੀ, ਸਾਰਿਆਂ ਨੂੰ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਸੁਦਾਕਸ਼ਣ ਜਥਾ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਬੜਾ ਨਿੱਘੀ ਉਹਦੇ ਆਨੰਦ ਮਾਨ ਸਾਧ ਸਿੰਘ ਜੀ ਅੱਜ ਦੇ ਸਾਰੇ ਕੀਰਤਨ ਕਥਾ ਕੀਰਤਨ ਵਾਸਤੇ ਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਔਰ ਸਾਧ ਸੰਗਤਾਂ ਨੂੰ ਬੇਨਤੀ ਹੈ, ਸਾਧ ਸਿੰਘ ਜੀ ਬਾਰ ਬਾਰ ਹਰ ਰੋਜ਼ ਮੇਰੀ ਬੇਨਤੀ ਕਰਦਾ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਔਰ ਅਰਦਾਸ ਕਰੋ ਬਾਰੇ ਚਰਨ ਜਿੰਨੀ ਦੇਰ ਤੱਕ ਚਾਹੋ ਬੈਠ ਕੇ ਕਥਾ ਕੀਰਤਨ ਵਾਸਤੇ ਨੂੰ ਕਰ ਸਕਦੇ ਹੋ। ਸਾਧ ਸੰਗਤ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸਾਊਥ ਹਾਲ ਨਾਰਥਾਲ ਦਾ, ਇਹ ਤੇ ਕਾਫੀ ਮਾਇਆ ਲੱਗ ਰਹੀ ਹੈ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਬੇਅੰਤ ਪਰਿਵਾਰ ਵੱਲੋਂ ਬੇਅੰਤ ਮਾਇਆ ਵੀ ਆ ਰਹੀ ਹੈ। ਸੋ ਜਿਨ੍ਹਾਂ ਜਿਨ੍ਹਾਂ ਸੈਂਟਰ ਨੇ ਅੱਜ ਤੱਕ ਆਪਣਾ ਦਸਵੰਧ ਨਹੀਂ ਕੱਢਿਆ, ਮਾਇਆ ਭੇਟਾ ਨਹੀਂ ਕੀਤੀ, ਉਹ ਸਾਰਿਆਂ ਨੂੰ ਵਾਰ ਵਾਰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਮਾਇਆ ਦਿਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਤੇ ਅਸੀਂ ਸਾਰੇ ਮਿਲ ਕੇ ਜੋ ਕੰਸਟਰਕਸ਼ਨ ਦਾ ਕੰਮ ਇਸ ਨੂੰ ਬੜੀ ਸ਼ਾਨ ਸ਼ੌਕ ਨਾਲ ਅਸੀਂ ਸੰਪੂਰਨ ਕਰ ਸਕੀਏ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 10 ਮਈ ਨੂੰ ਹੈ ਮਦਰ ਡੇ, ਆਪ ਸੰਗਤ ਨੇ ਹਾਜ਼ਰੀਆਂ ਭਰਨੀਆਂ ਨੇ। ਅਤੇ 11 ਤੋਂ ਲੈ ਕੇ 17 ਤੱਕ ਕਥਾਕਾਰ ਨੇ ਭਾਈ ਪਿੰਦਰਪਾਲ ਸਿੰਘ ਜੀ ਵਿਦਵਾਨ ਵੀਰ, ਤੋ 11 ਤੋਂ ਲੈ ਕੇ 17 ਨੂੰ ਹਾਜ਼ਰੀਆਂ ਭਰੋ ਅਤੇ ਸਮੇਂ ਦੇ ਲਾਭ ਉਠਾਉਣ ਦਾ ਯਤਨ ਕਰੀਏ। 12 ਨੂੰ ਹੈ ਸੰਗਰਾਂਦ ਜੇਠ ਦੇ ਮਹੀਨੇ ਦੀ, ਆਪ ਸੰਗਤਾਂ ਨੇ ਦੂਰ ਹਾਜ਼ਰੀਆਂ ਭਰਨੀਆਂ ਨੇ। ਸੋ 12 ਨੂੰ ਹੈ ਸਰਹੰਦ ਫਤਿਹ, 12 ਨੂੰ ਸਰਹੰਦ ਫਤਿਹ, ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਫਤਿਹ ਕਰਕੇ ਉੱਥੋਂ ਦੀਆਂ ਜੋ ਜ਼ਾਲਮ ਸਰਕਾਰ ਸੀ ਉਹਨਾਂ ਨੂੰ ਦੱਸਿਆ ਸੀ ਕਿ ਕਿਸੇ ਮਜ਼ਲੂਮ ਨਾਲ ਜ਼ੁਲਮ ਕਿਵੇਂ ਕਰੀਦੇ ਨੇ। ਸੋ ਸਾਧ ਸਿੰਘ ਜੀ 15 ਨੂੰ ਹੈ ਸੰਗਰਾਂਦ ਜੇਠ ਦੇ ਮਹੀਨੇ ਦੀ, ਸੰਗਰਾਂਦ ਜੇਠ ਦੇ ਮਹੀਨੇ ਦੀ ਹੈ 15 ਮਈ ਨੂੰ, ਸਾਰੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਨਵੇਂ ਮਹੀਨੇ ਜੀਆਂ ਕਹਿਣਾ ਅਤੇ ਸਾਰੇ ਮਹੀਨੇ ਸੁੱਖ ਸ਼ਾਂਤੀ ਵਿੱਚ ਸਾਰੇ ਮਿਲ ਕੇ ਅਸੀਂ ਸਾਧ ਸਿੰਘ ਜੀ ਅਰਦਾਸ ਵੀ ਕਰਨੀ ਹੈ। ਅਤੇ 17 ਨੂੰ ਹੈ ਛੋਟਾ ਗੱਲੂਕਾਰਾ ਕਾਨੂੰਆਂ ਦੇ ਸ਼ੰਭ ਵਾਲਾ, ਜ਼ਿਲ੍ਹੇ ਗੁਰਦਾਸਪੁਰ ਵਿੱਚ। ਸਾਧ ਸਿੰਘ ਜੀ ਉਸ ਸਮੇਂ ਦੇ ਸਿੰਘਾਂ ਨੇ, ਖਾਲਸੇ ਨੇ, ਜਿਨ੍ਹਾਂ ਨੇ ਜੰਗਲਾਂ ਵਿੱਚ ਨਿਵਾਸ ਕਰਕੇ ਇਹ ਗੁਰਸਿੱਖੀ ਨੂੰ ਕਾਇਮ ਰੱਖਣ ਵਾਸਤੇ, ਗੁਰੂ ਦੇ ਬਖਸ਼ਿਆਂ ਦਾਤਾਂ ਨੂੰ ਸਾਡੇ ਤੱਕ ਲੈ ਕੇ ਆਉਣ ਵਾਸਤੇ ਜੋ ਮਹਾਨ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰੀਏ 17 ਮਈ ਨੂੰ। ਉਹ ਭਾਈ ਸਾਹਿਬ ਤਿਆਰ ਨਾਲ ਬੇਨਤੀ ਕਰਾਂਗੇ ਕਿ ਇੰਤਜ਼ਾਮ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। ਜਿਹੜੀ ਸਮਾਲ ਦੀ ਸਤਿਗੁਰੂ ਜੀ ਗੱਲ ਕਰ ਰਹੇ ਹਨ, ਉਹ ਸ਼ਬਦ ਕਿੱਥੇ ਸਾਡੇ ਹਿਰਦੇ ਅੰਦਰ ਵਸ ਜਾਵੇ, ਸਮਝ ਲੈਣਾ ਕਿ ਸਾਡਾ ਸਮਾਂ ਸਫਲ ਹੋ ਗਿਆ, ਗੁਰੂ ਕੋਲ ਬੈਠਣਾ ਸਫਲ ਹੋ ਗਿਆ। ਸ਼ਬਦ ਬੇਨਤੀ ਹੈ, ਜੋਦਣੀ ਹੈ, ਪੁਕਾਰ ਹੈ। ਜਿਸਨੇ ਹਿਰਦੇ ਕਰਕੇ ਪੁਕਾਰ ਲਿਆ, ਉਸਦੀ ਗੱਲ ਬਣ ਗਈ। ਸੋ ਆਓ ਸਾਰੇ ਰਲ ਮਿਲ ਕੇ ਪਾਵਨ ਸ਼ਬਦ ਗਾਇਨ ਕਰੀਏ। ਸ਼੍ਰੀ ਹਰਿਕ੍ਰਿਸ਼ਨ ਤੇ ਆਈਏ ਜੇ ਜਿੱਠੇ ਸਭ ਦੁੱਖ ਜਾਏ। ਫਿਰ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਨਵਨੀਤ ਸਿੰਘ ਜੀ, ਉਹ ਕਥਾ ਦਾ ਸਮਾਂ ਹੈ, ਆਪ ਜਾਣ ਕਥਾ ਰਾਹੀਂ ਨਿਹਾਲ ਕਰਨਗੇ ਜੀ। ਕਰੋ ਕਿਰਪਾ ਸਾਰੇ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ

ਅਹ ਕਰ ਕਰੇ ਸੋ ਅਹ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗੈ, ਚਾਰੇ ਜੁਗ ਮੈਂ ਸੁਧਿਆ ਵਿਣ ਸੰਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਦਕਾ ਪਾਵਨ ਗੁਰੂ ਦਰਬਾਰ ਅੰਦਰ ਸਜ ਬੈਠੇ ਹੋ। ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿਨ੍ਹਾਂ ਦੇ ਜਥੇ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਕਥਾ ਦਾ। ਨਿਤਾਂ ਪ੍ਰਤੀ ਪੰਚਮ ਪਾਤਸ਼ਾਹ ਗੁਰੂ ਅਰਜੁਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਬਾਣੀ ਮਾਰੂ ਕੀ ਵਾਰ, ਦੱਖਣੇ ਕੀ ਵਾਰ ਵੀ ਜਿਹਨੂੰ ਆਪਾਂ ਆਖਦੇ ਹਾਂ, ਉਸ ਪਾਵਨ ਵਾਰ ਦੀ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਅੱਜ 11ਵੀਂ ਪੌੜੀ ਅਤੇ ਉਹਦੇ ਨਾਲ ਸੰਬੰਧਿਤ 3 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਪੰਚਮ ਪਾਤਸ਼ਾਹ ਜੀ ਦੇ ਹੀ ਸਲੋਕ ਅਤੇ ਪੌੜੀ ਹੈ, ਇਹਨਾਂ ਦੀ ਵਿਚਾਰ ਆਪਾਂ ਕਰਨੀ ਹੈ। ਦਾਤਾਰ ਪਿਤਾ ਮਹਾਰਾਜ ਜੀ ਦੀ ਇਸ ਸਮੁੱਚੀ ਵਾਰ ਦਾ ਭਾਵ ਜਦੋਂ ਮੂਲ ਰੂਪ ਵਿੱਚ ਆਪਾਂ ਦੇਖਦੇ ਹਾਂ ਤਾਂ ਸਤਿਗੁਰਾਂ ਨੇ ਪ੍ਰੇਮਾ ਭਗਤੀ ਹੀ ਦਰਸਾਈ ਹੈ ਕਿ ਜੀਵ ਆਤਮਾ ਦੀ ਉਸ ਪਰਮਾਤਮਾ ਨਾਲ ਪ੍ਰੇਮਾ ਭਗਤੀ ਕਿਵੇਂ ਪੈਦਾ ਹੋ ਸਕਦੀ ਹੈ, ਕੀ ਗੁਣ ਜਾਂ ਕੀ ਔਗਣ ਹਨ ਜੋ ਦੂਰੀ ਬਣਦੇ ਹਨ, ਜੋ ਰੁਕਾਵਟ ਬਣਦੇ ਹਨ, ਬਾਧਾ ਬਣਦੇ ਹਨ। ਬੇਅੰਤ ਤਰੀਕਿਆਂ ਨਾਲ, ਦਲੀਲਾਂ ਨਾਲ, ਉਦਾਹਰਨਾਂ ਨਾਲ ਸਤਿਗੁਰੂ ਦਤਾਰ ਜੀ ਨੇ ਇਸ ਪਾਵਨ ਵਾਰ ਵਿੱਚ ਕਿਰਪਾ ਕੀਤੀ ਹੈ ਤੇ ਜਿਹੜੇ ਉਹਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ ਉਹਨਾਂ ਦੀ ਦਸ਼ਾ ਨੂੰ ਬਿਆਨ ਕੀਤਾ ਹੈ, ਉਹਨਾਂ ਦੇ ਵਲਵਲਿਆਂ ਨੂੰ ਬਿਆਨ ਕੀਤਾ ਹੈ। ਅੱਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸੇ ਪ੍ਰੇਮਾ ਭਗਤੀ ਦਾ ਜ਼ਿਕਰ ਕਰਦਿਆਂ ਕਿਰਪਾ ਕਰਦੇ ਨੇ ਕਿ ਹੈ ਸਤਿਗੁਰੂ, ਜੇ ਪਿਆਰਿਆਂ ਨੂੰ ਤੂੰ ਚਿੱਤ ਆਉਂਦਾ ਹੈ, ਜਿਹੜੇ ਪਿਆਰਿਆਂ ਨੂੰ ਤੂੰ ਪਿਆਰਾ ਲੱਗਦਾ ਹੈ, ਉਹ ਤੇਰੀ ਯਾਦ ਵਿੱਚ ਹੀ ਸਾਰੇ ਸੁੱਖ ਮਾਣਦੇ ਨੇ। ਉਹਨਾਂ ਨੂੰ ਸੁੱਖ ਲਈ, ਮਨ ਦੀ ਖੁਸ਼ੀ ਦੇ ਲਈ ਕੋਈ ਬਾਹਰ ਦਾ ਪਦਾਰਥ ਨਹੀਂ ਚਾਹੀਦਾ, ਕੋਈ ਬਾਹਰ ਦੇ ਮਨੋਰੰਜਨ ਦੇ ਸਾਧਨਾਂ ਵਿੱਚ, ਪਦਾਰਥਾਂ ਵਿੱਚ, ਵਿਕਾਰਾਂ ਵਿੱਚ ਉਹ ਖੁਸ਼ ਨਹੀਂ ਹੁੰਦੇ। ਉਹ ਸਾਰਾ ਕੁਝ ਤਿਆਗ ਕੇ ਤੇਰੀ ਯਾਦ ਨੂੰ ਹੀ ਇੱਕ ਐਸਾ ਉੱਤਮ ਵਸੀਲਾ ਸਮਝਦੇ ਨੇ, ਉੱਤਮ ਸਾਧਨ ਸਮਝਦੇ ਨੇ, ਜਿਹਦੇ ਨਾਲ ਉਹਨਾਂ ਦਾ ਮਨ ਜਿਹੜਾ ਹੈ ਉਹ ਖੁਸ਼ ਰਹਿੰਦਾ ਹੈ, ਮਨ ਖਿੜਿਆ ਰਹਿੰਦਾ ਹੈ। ਹੋਰ ਪਦਾਰਥਾਂ ਦੀ, ਹੋਰ ਸਾਧਨਾਂ ਦੀ ਉਹਨਾਂ ਨੂੰ ਲੋੜ ਨਹੀਂ, ਸਗੋਂ ਉਹ ਤਾਂ ਦੂਜਿਆਂ ਨੂੰ ਆਖਦੇ ਨੇ, ਹੇ ਭਾਈ ਤੁਸੀਂ ਹੋਰ ਕਿਉਂ ਕਿਸੇ ਪਦਾਰਥਾਂ ਦੀ ਆਸ ਲਾ ਕੇ ਬੈਠੇ ਹੋ, ਹੋਰਾਂ ਵਿੱਚ ਕਿਵੇਂ ਤੁਸੀਂ ਸੁੱਖ ਲੱਭਦੇ ਹੋ, ਨਹੀਂ ਮਿਲਣਾ ਉਹ ਸੁੱਖ, ਉਹ ਅਸਲ ਆਨੰਦ ਖੇੜਾ ਜਿਹੜਾ ਹੈ ਉਹ ਵਾਹਿਗੁਰੂ ਦੀ ਯਾਦ ਵਿੱਚ ਹੈ, ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜ ਵਿੱਚ ਹੈ। ਇਸ ਕਰਕੇ ਉਹ ਪਦਾਰਥ ਲੱਭ ਲਓ, ਉਹ ਯਤਨ ਕਰ ਲਵੋ ਜਿਹਦੇ ਨਾਲ ਸਤਸੰਗਤ ਪ੍ਰਾਪਤ ਹੋ ਜਾਏ, ਗੁਰੂ ਪਿਆਰਿਆਂ ਦਾ ਸੰਗ ਪ੍ਰਾਪਤ ਹੋ ਜਾਏ, ਰੱਬੀ ਨਾਮ ਨਾਲ, ਰੱਬੀ ਰੰਗਤ ਨਾਲ ਮਨ ਜੁੜ ਜਾਏ, ਫਿਰ ਹਉਮੈ, ਅਹੰਕਾਰ, ਮੈਲ ਸਭ ਪਰਦੇ ਲੱਥ ਜਾਣਗੇ ਤੇ ਉਹ ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਇਹ ਮਨ ਜਿਹੜਾ ਹੈ ਅਤ ਗੂੜਾ ਰੰਗਿਆ ਜਾਏਗਾ, ਪ੍ਰੇਮ ਰੰਗ ਵਿੱਚ ਰੰਗਿਆ ਜਾਏਗਾ। ਜਿਨ੍ਹਾਂ ਨੂੰ ਇਹ ਜੁਗਤ, ਜਿਨ੍ਹਾਂ ਨੂੰ ਇਹ ਸਮਝ, ਇਹ ਸੋਝੀ ਗੁਰੂ ਨੇ ਦੇ ਦਿੱਤੀ ਹੈ, ਗੁਰਦੇਵ ਜੀ ਅੱਜ ਦੇ ਇਸ ਪਾਵਨ ਸਲੋਕਾਂ ਵਿੱਚ, ਪੌੜੀ ਵਿੱਚ ਇਹ ਕਿਰਪਾ ਕਰਦੇ ਨੇ। ਗੁਰੂ ਕਿਰਪਾ ਨਾਲ ਆਪਾਂ ਇਹਨਾਂ ਨੂੰ ਵਾਚਾਂਗੇ। ਆਓ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ।

ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਭਗਤੀ ਦਾ ਉੱਤਮ ਵਸੀਲਾ ਜੋ ਦੱਸਿਆ ਗਿਆ ਹੈ ਨਾ, ਉਹਦੀ ਯਾਦ ਵਿੱਚ ਇਕਾਗਰ ਹੋਣਾ, ਉਹਦੀ ਯਾਦ ਵਿੱਚ ਜੁੜ ਜਾਣਾ, ਇਹ ਸਭ ਤੋਂ ਉੱਤਮ ਵਸੀਲਾ ਹੈ। ਭਗਤੀ ਕਹਿੰਦੀ ਇਹਨੂੰ। ਹਾਲਾਂਕਿ ਵਿਦਵਾਨਾਂ ਨੇ ਨੌ ਤਰ੍ਹਾਂ ਦੀ ਭਗਤੀ ਮੰਨੀ ਹੈ। ਬਾਣੀ ਵਿੱਚ ਵੀ ਸ਼ਬਦ ਆਉਂਦਾ ਭਗਤ ਨਵੇਂ ਪ੍ਰਕਾਰਾ। ਨੌ ਪ੍ਰਕਾਰ ਦੀ ਭਗਤੀ ਜ਼ਰੂਰ ਹੈ, ਪਰ ਉਹਨਾਂ ਨੌ ਪ੍ਰਕਾਰਾਂ ਦੇ ਵਿੱਚੋਂ, ਨੌ ਤਰ੍ਹਾਂ ਦੇ ਵਿੱਚੋਂ ਪ੍ਰਾਪਤ ਕੀ ਕਰਨਾ? ਉਹਦੀ ਯਾਦ, ਉਹਦਾ ਪ੍ਰੇਮ, ਉਹਦਾ ਧਿਆਨ। ਕਿਸੇ ਵੀ ਢੰਗ ਨਾਲ, ਕਿਸੇ ਵੀ ਤਰੀਕੇ ਨਾਲ ਜਦੋਂ ਮਨੁੱਖ ਦਾ ਮਨ ਪ੍ਰਭੂ ਦੀ ਯਾਦ ਵਿੱਚ ਜੁੜ ਜਾਏ, ਉਹ ਭਗਤੀ ਬਣ ਜਾਂਦੀ, ਉਹ ਕਰਮ ਪ੍ਰਵਾਨ ਹੋ ਜਾਂਦਾ। ਪਰ ਨੌ ਦੇ ਨੌ ਤਰੀਕਿਆਂ ਦੀ ਬੰਦਾ ਭਗਤੀ ਕਰਦਾ ਹੈ, ਪਰ ਕੋਈ ਵੀ ਤਰੀਕੇ ਦੇ ਨਾਲ ਬੰਦੇ ਦੇ ਮਨ ਅੰਦਰ ਯਾਦ ਦਾ ਵਲਵਲਾ ਹੀ ਪੈਦਾ ਨਹੀਂ ਹੁੰਦਾ, ਬੰਦੇ ਦੇ ਅੰਦਰ ਧਿਆਨ ਉਡਾਰੀ ਨਹੀਂ ਮਾਰਦਾ, ਸੁਰਤ ਉੱਤੇ ਹੀ ਨਹੀਂ ਜਾਂਦੀ। ਇਹਦਾ ਮਤਲਬ ਹੈ ਉਹ ਕੋਈ ਵੀ ਕਰਮ ਜਿਹੜਾ ਹੈ ਉਹਦੇ ਲਈ ਸਹਾਇਕ ਨਹੀਂ। ਜਿੰਨਾ ਚਿਰ ਕਰਮ ਕਰਦਿਆਂ ਕਰਮ ਦੇ ਵਿੱਚੋਂ ਸਾਡੀ ਆਤਮਕ ਤਰੱਕੀ ਨਹੀਂ ਹੁੰਦੀ, ਉਹਨਾਂ ਚਿਰ ਕੋਈ ਵੀ ਕਰਮ ਸਾਡੇ ਲਈ ਲਾਹੇਵੰਦ ਨੇ। ਕਰਮ ਮਾੜਾ ਨਹੀਂ, ਕਰਮ ਕੋਈ ਵੀ ਮਾੜਾ ਨਹੀਂ ਹੁੰਦਾ। ਉਹ ਕਰਮ ਮਾੜਾ ਬਣ ਜਾਂਦਾ ਜਾਂ ਬੇਅਰਥ ਬਣ ਜਾਂਦਾ ਜਿਹਦੇ ਨਾਲ ਸਾਨੂੰ ਤਰੱਕੀ ਨਹੀਂ ਮਿਲਦੀ, ਜਿਹੜਾ ਸਾਡੇ ਲਈ ਲਾਹੇਵੰਦ ਨਹੀਂ ਹੁੰਦਾ। ਹੁਣ ਗੁਰੂ ਸਾਹਿਬ ਜੀ ਨੇ ਨੌ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਕੀਤਾ ਹੈ। ਇਹ ਜੋ ਤੁਸੀਂ ਸੰਗਤ ਵਿੱਚ ਬੈਠ ਕੇ ਬਾਣੀ ਨੂੰ ਸੁਣਦੇ ਹੋ, ਬਾਣੀ ਨੂੰ ਆਪਣੇ ਕੰਨਾਂ ਦੇ ਕਟੋਰਿਆਂ ਰਾਹੀਂ ਪੀਂਦੇ ਹੋ, ਇਹ ਵੀ ਇੱਕ ਭਗਤੀ ਹੈ। ਇਹਨੂੰ ਸ਼ਰਵਣ ਭਗਤੀ ਕਿਹਾ ਗਿਆ ਕਿ ਪ੍ਰਭੂ ਦੇ ਘਰ ਦੀ ਗੱਲ ਪਿਆਰ ਨਾਲ ਸੁਣ ਲੈਣੀ, ਸੁਣ ਕੇ ਜੇ ਮਨ ਵਿੱਚ ਚਾਅ ਪੈਦਾ ਹੋ ਜੇ ਪਰਮਾਤਮਾ ਨੂੰ ਮਿਲਣ ਦਾ, ਇਹ ਸ਼ਰਵਣ ਭਗਤੀ ਹੈ, ਬੜੀ ਵੱਡੀ ਭਗਤੀ ਹੈ। ਸ਼ੁਰੂ ਹੀ ਭਗਤੀ ਸ਼ਰਵਣ ਤੋਂ ਹੁੰਦੀ ਹੈ, ਸੁਣਨ ਤੋਂ ਹੁੰਦੀ ਹੈ। ਸ਼ਰਵਣ ਭਗਤੀ ਨੂੰ ਬੜਾ ਵੱਡਾ ਮੰਨਿਆ। ਜਪਜੀ ਸਾਹਿਬ ਵਿੱਚ ਅਸੀਂ ਨਿੱਤ ਹੀ ਗੁਰੂ ਸਾਹਿਬ ਜੀ ਦੀਆਂ ਪੌੜੀਆਂ ਦਾ ਪਾਠ ਸੁਣਦੇ ਜਾਂ ਕਰਦੇ ਹਾਂ, ਜਿਹਦੇ ਵਿੱਚ ਸਤਿਗੁਰਾਂ ਨੇ ਸ਼ਰਵਣ ਦੀ ਗੱਲ ਹੀ ਕੀਤੀ, ਸੁਣਨ ਦੀ। ਕੀ ਕੁਝ ਪ੍ਰਾਪਤ ਹੁੰਦਾ? ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁੱਖ ਸਾਹ ਲਾਹਣ ਮੰਦ। ਮੰਦ ਦਾ ਅਰਥ ਹੈ ਮਾੜਾ, ਬੁਰਾ। ਕਹਿੰਦੇ ਜੇ ਕੋਈ ਸਲਾਉਣ ਲੱਗ ਜੇ ਆਪਣੇ ਮੂੰਹ ਦੇ ਨਾਲ ਪਰਮਾਤਮਾ ਦੀ ਭਗਤੀ ਨੂੰ ਸੁਣ ਕੇ, ਸੁਣਨ ਵਾਲੇ ਦੇ ਮੁੱਖ ਅੰਦਰ ਵੀ ਮੰਦੇ ਸ਼ਬਦ ਮੁੱਕ ਜਾਂਦੇ ਨੇ, ਫਿਰ ਜੋ ਸੁਣਦਾ ਉਹ ਉਹਦੀ ਜ਼ਬਾਨ ਤੇ ਆ ਜਾਂਦਾ। ਇਹ ਵੀ ਅਰਥ ਕੀਤੇ ਨੇ, ਇਹ ਵੀ ਅਰਥ ਕੀਤੇ ਨੇ। ਸੁਣਿਆ ਮੁੱਖ ਸਾਹ ਲਾਹਣ ਮੰਦ, ਜਿਨ੍ਹਾਂ ਨੂੰ ਕਦੀ ਮਾੜਾ ਕਿਹਾ ਜਾਂਦਾ, ਜਿਨ੍ਹਾਂ ਬਾਬਤ ਲੋਕ ਕਹਿੰਦੇ ਨੇ ਵੀ ਇਸ ਬੰਦੇ ਦੇ ਤੇ ਮੂੰਹ ਨਹੀਂ ਲੱਗਣਾ, ਇਹਦਾ ਮੁੱਖ ਹੀ ਨਹੀਂ ਚੰਗਾ, ਇਹਦਾ ਮੂੰਹ ਹੀ ਨਹੀਂ ਚੰਗਾ, ਇਹ ਚੰਗਾ ਨਹੀਂ ਹੈ, ਨਿਕੜਵਾ ਹੈ। ਗੁਰੂ ਸਾਹਿਬ ਕਹਿੰਦੇ ਜੇ ਐਸਾ ਮਨੁੱਖ ਵੀ ਪ੍ਰਭੂ ਦੀ ਭਗਤੀ ਵਿੱਚ ਜੁੜ ਜਾਏ, ਸ਼ਰਵਣ ਭਗਤੀ ਵਿੱਚ ਜੁੜ ਜਾਏ, ਜਿਹੜੇ ਲੋਕ ਮੰਦਾ ਕਹਿੰਦੇ ਨੇ ਉਹੀ ਲੋਕ ਸਲਾਹਣ ਲੱਗ ਜਾਂਦੇ ਨੇ, ਉਹੀ ਉਹਨੂੰ ਚੰਗਾ ਕਹਿਣ ਲੱਗ ਜਾਂਦੇ ਨੇ, ਇਹ ਸ਼ਰਵਣ ਭਗਤੀ ਹੈ। ਇੰਨੀ ਵੱਡੀ ਭਗਤੀ ਹੈ ਸ਼ਰਵਣ ਭਗਤੀ। ਫਿਰ ਕੀਰਤਨ ਭਗਤੀ, ਜੋ ਆਪ ਜੀ ਨੇ ਵਿਚਾਰ ਤੋਂ ਪਹਿਲਾਂ ਕੀਰਤਨ ਸੁਣਿਆ, ਕੀਰਤਨ ਕਰਨਾ, ਕੀਰਤਨ ਸੁਣਨਾ ਸ਼ਰਵਣ ਭਗਤੀ ਹੋ ਗਈ। ਬਾਣੀ ਨੂੰ ਕਿਸੇ ਰੂਪ ਵਿੱਚ ਸੁਣਿਆ ਜਾਵੇ, ਰੱਬ ਦੀ ਕੀਰਤੀ ਨੂੰ ਕਿਸੇ ਰੂਪ ਵਿੱਚ ਸੁਣੇ ਕੋਈ, ਭਾਵੇਂ ਪਾਠ ਕੀਤਾ ਜਾ ਰਿਹਾ ਹੋਵੇ, ਭਾਵੇਂ ਕੀਰਤਨ ਕੀਤਾ ਜਾ ਰਿਹਾ ਹੋਵੇ, ਭਜਨ ਕੀਤਾ ਜਾ ਰਿਹਾ ਹੋਵੇ, ਆਰਤੀ ਕੀਤੀ ਜਾ ਰਹੀ, ਕੁਝ ਵੀ ਸਾਧਨ ਵਰਤਿਆ ਜਾ ਰਿਹਾ ਹੋਵੇ, ਉਹਨੂੰ ਸੁਣ ਕੇ ਰੱਬ ਦੀ ਯਾਦ ਮਨ ਵਿੱਚ ਵਸਾ ਲੈਣਾ, ਸ਼ਰਵਣ ਭਗਤੀ ਹੈ। ਦੂਸਰਾ ਹੈ ਕੀਰਤਨ ਭਗਤੀ। ਕੀਰਤਨ ਭਗਤੀ ਦਾ ਅਰਥ ਹੈ ਆਪਣੀ ਰਸਨਾ ਤੋਂ ਕੀਰਤੀ ਕਰਨਾ, ਵਾਹਿਗੁਰੂ ਦੇ ਉਹ ਗੁਣਾਂ ਨੂੰ ਗਾਇਨ ਕਰਨਾ ਜਿਹਦੇ ਨਾਲ ਆਤਮਕ ਉਡਾਰੀ ਮਿਲ ਜਾਏ। ਫਿਰ ਪਾਦ ਸਰਵਣ, ਪਾਦ ਦਾ ਅਰਥ ਹੁੰਦਾ ਚਰਨ, ਚਰਨਾਂ ਨੂੰ ਸੇਵਣਾ, ਚਰਨਾਂ ਨੂੰ ਘੁੱਟਣਾ, ਮਨਨ, ਮਨਨ ਕਰਨਾ ਵੀ ਭਗਤੀ ਹੈ, ਅਰਚਾ, ਕੁਝ ਲਿਆ ਕੇ ਅਰਪਣ ਕਰ ਦੇਣਾ। ਵੀ ਬੰਦਾ ਕਹੇ ਵੀ ਮੇਰੇ ਕੋਲ ਸੁਣਨ ਦੀ ਸ਼ਕਤੀ ਨਹੀਂ, ਮੇਰੇ ਕੋਲ ਕੀਰਤਨ ਦੀ ਸ਼ਕਤੀ ਨਹੀਂ, ਮੇਰੇ ਕੋਲ ਸੇਵਾ ਕਰਨ ਦੀ ਸ਼ਕਤੀ ਨਹੀਂ, ਪਰ ਜੋ ਕੁਝ ਉਹਦੇ ਕੋਲ ਸਭ ਤੋਂ ਪਿਆਰਾ ਹੋਵੇ, ਪਿਆਰਾ ਹੋਵੇ, ਇਹ ਨਹੀਂ ਵੀ ਉਹ ਕਹੇ ਵੀ ਜੋ ਬੇਅਰਥ ਹੈ ਉਹ ਮੈਂ ਲਿਆ ਕੇ ਗੁਰੂ ਘਰ ਰੱਖਦਿਆਂ, ਆਪਣੇ ਇਸ਼ਟ ਦੇ ਚਰਨਾਂ ਵਿੱਚ ਰੱਖਦਿਆਂ, ਤੇ ਮੈਂ ਆਪਣੇ ਆਪ ਨੂੰ ਆਖਾਂ ਵੀ ਮੈਂ ਬੜਾ ਭਗਤ ਹਾਂ, ਮੈਂ ਕੁਝ ਅਰਪ ਦਿੱਤਾ ਹੈ। ਅਰਪਣ ਕਰਨਾ ਭਗਤੀ ਹੈ ਨਾ, ਅਰਚਨਾ ਕਰਨੀ ਨਹੀਂ। ਅਰਚਨ ਦਾ ਅਰਥ ਹੈ, ਅਰਪਣ ਦਾ ਅਰਥ ਹੈ ਜੋ ਸਭ ਤੋਂ ਪਿਆਰਾ ਹੋਵੇ ਉਹ ਤੁਸੀਂ ਆਪਣੇ ਪਿਆਰੇ ਦੇ ਚਰਨਾਂ ਵਿੱਚ ਨਿਸ਼ਾਵਰ ਕਰ ਦਿਓ। ਜੋ ਸਭ ਤੋਂ ਪਿਆਰਾ ਹੋਏਗਾ
ਉਸ ਨੂੰ ਜੇ ਅਸੀਂ ਕਿਸੇ ਤੋਂ ਨਿਸ਼ਾਵਰ ਕਰਾਂਗੇ ਇਹਦਾ ਮਤਲਬ ਹੈ ਉਹ ਸਾਨੂੰ ਉਹਦੇ ਤੋਂ ਵੀ ਜ਼ਿਆਦਾ ਪਿਆਰ ਹੈ। ਇਸੇ ਕਰਕੇ ਗੁਰੂ ਸਾਹਿਬ ਤੋਂ ਆਪਣਾ ਆਪਾ ਅਰਪਣ ਕਰਨਾ ਜਾਂ ਉਹ ਅਰਪਣ ਕਰ ਦੇਣਾ ਜਿਸ ਨੂੰ ਮਨੁੱਖ ਆਪਣੇ ਤੋਂ ਸਭ ਤੋਂ ਜ਼ਿਆਦਾ ਕੀਮਤੀ ਸਮਝਦਾ ਹੋਵੇ, ਦਤਾਰ ਜੀ ਕਹਿੰਦੇ ਇਹ ਭਗਤੀ ਬਣ ਜਾਂਦੀ ਹੈ। ਪਰ ਬੜਾ ਔਖਾ ਹੈ। ਹੁਣ ਬੰਦਾ ਸ਼ਰਵਣ ਵੀ ਕਰਦਾ, ਮਨਨ ਵੀ ਕਰਦਾ, ਅਰਚਨਾ ਵੀ ਕਰਦਾ, ਪਰ ਅਰਪਿਆ ਕੀ ਜਾਂਦਾ? ਸਿਰਫ ਤਾਂ ਸਿਰਫ ਜੋ ਸਾਡੇ ਪਾਸ ਹੈ, ਜਿਹੜਾ ਕੇਵਲ ਤਾਂ ਕੇਵਲ ਅਸੀਂ ਇਉਂ ਕਹਿ ਲਈ ਵੀ ਅਰਪਣਾ ਚਾਹੁੰਦੇ ਹਾਂ, ਮਨ ਨਾਲ ਉਹਦੇ ਨਾਲ ਕੋਈ ਲਗਾਵ ਨਹੀਂ ਹੁੰਦਾ, ਕੋਈ ਬਹੁਤੀ ਪ੍ਰਤੀਤ ਨਹੀਂ ਹੁੰਦੀ, ਉਹ ਅਸੀਂ ਅਰਪ ਦਿੰਦੇ ਹਾਂ। ਬੇਅਰਥ ਦਾ ਅਰਪਣਾ ਅਰਪਣ ਨਹੀਂ ਮੰਨਿਆ ਜਾਏਗਾ। ਅਰਚਨਾ ਵੀ ਪੂਰੀ ਸਮਰਪਣ ਭਾਵਨਾ ਨਾਲ ਹੋਵੇ ਤੇ ਉਹ ਅਰਚਨਾ ਵੀ ਭਗਤੀ ਬਣ ਜਾਂਦੀ। ਇੱਕ ਵਾਰੀ ਕੁਝ ਅਰਪ ਦਿੱਤਾ, ਦੁਬਾਰਾ ਅਰਪਣ ਦੀ ਲੋੜ ਨਹੀਂ ਪੈਂਦੀ, ਇਹਨੂੰ ਅਰਪਣਾ ਕਹਿੰਦੇ ਨੇ। ਸੁਥਰੇ ਸ਼ਾਹ ਨੇ ਦਸਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਰੋਜ਼ ਦਰਬਾਰ ਵਿੱਚ ਆ ਕੇ ਬੈਠ ਜਾਂਦਾ ਹੈ, ਮੱਥਾ ਨਹੀਂ ਟੇਕਦਾ ਭਾਈ ਸੁਥਰੇ ਸ਼ਾਹ। ਸਿੱਖਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਲ ਸ਼ਿਕਾਇਤ ਲਾ ਦਿੱਤੀ ਭਾਈ ਸੁਥਰੇ ਦੀ। ਭਾਈ ਸੁਥਰਾ ਜੀ ਦਾ ਬੜਾ ਜੀਵਨ ਕਮਾਲ ਦਾ ਹੈ, ਉਹਦੇ ਉਹਨਾਂ ਦੇ ਸਮਝਾਉਣ ਦਾ ਢੰਗ ਹੀ ਬੜਾ ਨਿਰਾਲਾ ਸੀ। ਉਹ ਕੋਈ ਨਾ ਕੋਈ ਕੰਮ ਹੀ ਐਸਾ ਕਰ ਦਿੰਦੇ ਹਨ ਵੀ ਬੰਦੇ ਦਾ ਧਿਆਨ ਉਹਨਾਂ ਵੱਲ ਹੋ ਜਾਏ ਤੇ ਫਿਰ ਉਹ ਐਸੀ ਚੋਟ ਮਾਰਦੇ ਸਨ ਜਦੋਂ ਪੂਰਾ ਕੋਈ ਧਿਆਨ ਉਹਨਾਂ ਵੱਲ ਕਰ ਲੈਂਦਾ ਸੀ। ਭਾਈ ਸੁਥਰਾ ਜੀ ਦੀ ਸ਼ਿਕਾਇਤ ਲਾ ਦਿੱਤੀ ਗੁਰੂ ਸਾਹਿਬ ਕੋਲ ਸਿੱਖਾਂ ਨੇ ਕਿ ਗੁਰੂ ਸਾਹਿਬ ਜੀ ਵੇਖੋ ਸੰਗਤ ਵਿੱਚ ਗਲਤ ਪ੍ਰਭਾਵ ਪੈਂਦਾ, ਦੂਰ ਦੁਰਾਡੇ ਤੋਂ ਸੰਗਤ ਆਉਂਦੀ ਹੈ ਤੇ ਸੁਥਰਾ ਤੇ ਰਹਿੰਦੇ ਹੀ ਤੁਹਾਡੇ ਦਰਬਾਰ ਵਿੱਚ ਹੈ, ਲੋਕ ਕਈ ਵਾਰੀ ਡੰਡੌਤ ਕਰਦੇ ਨੇ ਤੁਹਾਨੂੰ, ਲੋਕ ਕਿੰਨੀ ਕਿੰਨੀ ਵਾਰੀ ਝੁਕਦੇ ਨੇ ਤੁਹਾਡੇ ਚਰਨਾਂ ਅੱਗੇ ਨਮਸਕਾਰ ਕਰਦੇ ਨੇ। ਡੰਡੌਤ ਵੀ ਭਗਤੀ ਹੈ ਨਾ, ਕਿ ਡੰਡੇ ਵਾਂਗੂ ਲੰਮੇ ਪੈ ਜਾਣਾ, ਤੁਹਾਡੇ ਅੱਗੇ ਆਉਣ ਲੱਗਿਆਂ ਵੀ ਝੁਕਦੇ ਨੇ, ਜਾਣ ਲੱਗਿਆਂ ਵੀ ਝੁਕਦੇ ਨੇ, ਬੜੀ ਵੱਡੀ ਭਗਤੀ ਹੈ। ਪਰ ਸੁਥਰਾ ਵੇਖੋ ਤੁਹਾਡੇ ਘਰ ਹੀ ਰਹਿੰਦਾ, ਗੁਰੂ ਘਰ ਹੀ ਰਹਿੰਦਾ, ਗੁਰੂ ਘਰ ਦਾ ਹੀ ਖਾਂਦਾ, ਨਮਸਕਾਰ ਨਹੀਂ ਕਰਦਾ। ਭਗਤੀ ਹੈ ਵੀ ਨਮਸਕਾਰ ਨਹੀਂ ਕਰਦਾ ਰੋਜ਼। ਗੁਰੂ ਸਾਹਿਬ ਨੇ ਬੁਲਾਇਆ, ਸੰਗਤ ਦੇ ਵਿੱਚ ਬੁਲਾਇਆ, ਕਹਿਣ ਲੱਗੇ ਸੁਥਰੇ ਸ਼ਾਹ ਨੂੰ ਤੁਸੀਂ ਗੁਰੂ ਚਰਨਾਂ ਵਿੱਚ ਆਉਂਦੇ ਹੋ ਪਰ ਗੁਰੂ ਅਦਬ ਨਹੀਂ ਕਰਦੇ, ਗੁਰੂ ਸਤਿਕਾਰ ਨਹੀਂ ਕਰਦੇ। ਤੇ ਭਾਈ ਸੁਥਰਾ ਜੀ ਕਹਿਣ ਲੱਗੇ ਵਾਹਿਗੁਰੂ ਗੁਰੂ ਸਾਹਿਬ ਜੀ ਨੂੰ ਦਸਵੇਂ ਪਾਤਸ਼ਾਹ ਦਤਾਰ ਜੀ, ਐਸਾ ਕੋਈ ਦਿਨ ਨਹੀਂ ਕਿ ਜਿਸ ਦਿਨ ਮੈਂ ਬੇਅਦਬ ਹੋ ਜਾਵਾਂ। ਮੈਂ ਤੇ ਬਾ ਅਦਬ ਰਹਿੰਦਾ ਵਾਂ, ਸਤਿਕਾਰ ਵਿੱਚ ਰਹਿੰਦਾ ਵਾਂ, ਮੈਂ ਕਦੀ ਸੋਚ ਵੀ ਨਹੀਂ ਸਕਦਾ ਵੀ ਮੈਂ ਗੁਰੂ ਦਾ ਅਦਬ ਨਾ ਕਰਾਂ। ਕਹਿੰਦੇ ਤੁਸੀਂ ਆਉਂਦੇ ਹੋ, ਨਤਮਸਤਕ ਨਹੀਂ ਹੁੰਦੇ, ਮੱਥਾ ਨਹੀਂ ਟੇਕਦੇ। ਤੇ ਭਾਈ ਸੁਥਰਾ ਜੀ ਨੇ ਜੋ ਸੰਗਤ ਨੂੰ ਸਮਝਾਉਣਾ ਸੀ ਨਾ, ਉਹਨਾਂ ਨੂੰ ਸਮਝਾਉਣਾ ਸੀ ਜਿਨ੍ਹਾਂ ਨੇ ਨੁਕਤਾਚੀਨੀ ਕੀਤੀ, ਉਹ ਕਹਿੰਦੇ ਗੁਰੂ ਸਾਹਿਬ ਜੀ ਮੈਂ ਜਦੋਂ ਆਪ ਜੀ ਦੇ ਚਰਨਾਂ ਵਿੱਚ ਪਹਿਲੇ ਦਿਨ ਮੱਥਾ ਟੇਕਿਆ ਨਾ, ਪਹਿਲੇ ਦਿਨ ਮੈਂ ਟੇਕ ਦਿੱਤਾ ਆਪਣਾ ਮੱਥਾ, ਮੈਂ ਦੁਬਾਰਾ ਆਪਣਾ ਮੱਥਾ ਚੁੱਕਿਆ ਹੀ ਨਹੀਂ। ਜਿਹੜੀ ਚੀਜ਼ ਮੈਂ ਦੁਬਾਰਾ ਲਈ ਨਹੀਂ ਉਹ ਮੈਂ ਤੁਹਾਨੂੰ ਦੁਬਾਰਾ ਕਿਵੇਂ ਦੇ ਸਕਦਾ? ਮੇਰਾ ਮੱਥਾ, ਮੇਰੀ ਮੱਤ, ਮੇਰੀ ਸਮਝ, ਮੇਰੀ ਬੁੱਧੀ ਤਾਂ ਮੈਂ ਪਹਿਲੇ ਦਿਨ ਤੋਂ ਤੁਹਾਡੇ ਚਰਨਾਂ ਵਿੱਚ ਟਿਕਾ ਦਿੱਤੀ ਹੈ। ਹੁਣ ਇਹ ਜਿਹੜੇ ਵਾਰ ਵਾਰ ਟੇਕਦੇ ਨੇ ਨਾ, ਸਮਝਾਉਣ ਦਾ ਯਤਨ ਸੀ, ਕਹਿਣ ਲੱਗੇ ਵਾਰ ਵਾਰ ਟੇਕਦੇ ਨੇ, ਇਹ ਉਦੋਂ ਹੀ ਟੇਕਦੇ ਨੇ, ਨਾਲ ਦੀ ਨਾਲ ਆਪਣੀ ਮੱਤ ਚੁੱਕ ਲੈਂਦੇ ਨੇ, ਫਿਰ ਆਪਣੀਆਂ ਮਰਜ਼ੀਆਂ ਕਰਦੇ ਨੇ, ਫਿਰ ਕੁਝ ਦਿਨਾਂ ਬਾਅਦ ਆਉਂਦੇ ਨੇ, ਫਿਰ ਮੱਥਾ ਟੇਕਦੇ ਨੇ, ਫਿਰ ਆਪਣੀ ਮੱਤ ਨਾਲ ਲੈ ਲੈਂਦੇ ਨੇ। ਉਹਨਾਂ ਨੇ ਤਾਂ ਟੇਕਿਆ ਜ਼ਰੂਰ, ਤੁਹਾਡੇ ਚਰਨਾਂ ਵਿੱਚ ਅਰਪਣ ਕੀਤਾ, ਪਰ ਅਰਪਣ ਕਰਕੇ ਨਾਲ ਦੀ ਨਾਲ ਚੁੱਕ ਲਿਆ। ਇਹ ਹਕੀਕਤ ਹੈ, ਇਹ ਅਰਚਨਾ, ਇਹ ਭੇਟਾ ਥੋੜਾ ਪ੍ਰਵਾਨ ਹੈ, ਇਹ ਤਾਂ ਸਗੋਂ ਆਪਣੇ ਇਸ਼ਟ ਦੀ ਬੇਅਦਬੀ ਹੋ ਜਾਂਦੀ ਹੈ। ਸਤਿਕਾਰ ਨਹੀਂ ਰਹਿੰਦਾ ਵੀ ਅਸੀਂ ਕੁਝ ਆਪਣੇ ਇਸ਼ਟ ਕੋਲ ਰੱਖੀਏ ਤੇ ਫਿਰ ਨਾਲ ਦੀ ਨਾਲ ਕਹੀਏ ਵੀ ਹੁਣੇ ਮੈਨੂੰ ਦੁਬਾਰਾ ਦੇ ਦੇ। ਮੱਤ ਦਾ ਟਿਕ ਜਾਣਾ, ਮੱਥੇ ਦਾ ਟਿਕ ਜਾਣਾ ਵੀ ਮੈਂ ਆਪਣੀ ਮੱਤ ਧਰ ਦਿੱਤੀ ਤੇਰੇ ਚਰਨਾਂ ਵਿੱਚ, ਪਰ ਫਿਰ ਦੁਬਾਰਾ ਚੁੱਕੀ ਜਾਏ, ਫਿਰ ਮਨ ਮੱਤ ਹੋਵੇ, ਫਿਰ ਮਨ ਮਰਜ਼ੀਆਂ ਹੋਣ, ਇਹਦਾ ਮਤਲਬ ਹੈ ਵੀ ਅਜੇ ਅਰਪਣ ਨਹੀਂ ਹੋਇਆ। ਅਰਪਣ ਹੋ ਗਿਆ ਜਿਸ ਦਿਨ, ਉਸੇ ਦਿਨ ਭਗਤੀ ਪ੍ਰਾਰੰਭ ਹੋ ਗਈ। ਡੰਡੌਤ ਭਗਤੀ, ਆਪਣੇ ਆਪ ਨੂੰ ਡੰਡੇ ਵਾਂਗੂ ਸਿੱਧਾ ਕਰ ਲੈਣ, ਬਿਲਕੁਲ ਸਿੱਧੇ ਮਨ ਛਲ ਵੱਲ ਛਲ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਆ ਜਾਣਾ, ਕੋਈ ਆਪਣੇ ਅੰਦਰ ਵੱਲ ਛਲ ਹੀ ਨਹੀਂ ਰੱਖਣਾ। ਇਹ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਗਤੀ ਲਿਖੀ ਹੈ, ਨਵ ਪ੍ਰਕਾਰ ਦੀ ਭਗਤੀ ਹੈ। ਪਰ ਇਹਨਾਂ ਸਾਰੀਆਂ ਭਗਤੀਆਂ ਦੇ ਵਿੱਚੋਂ ਇੱਕ ਚੀਜ਼ ਪੈਦਾ ਹੋਵੇ, ਭਗਤੀ ਇੱਕ ਤਰ੍ਹਾਂ ਦੀ ਉਹ ਬੰਦਾ ਕਰਦਾ, ਕਿਸੇ ਨੂੰ ਕੀਰਤਨ ਸੁਣਨਾ ਚੰਗਾ ਲੱਗਦਾ, ਕਿਸੇ ਨੂੰ ਕਰਨਾ ਚੰਗਾ ਲੱਗਦਾ, ਕਿਸੇ ਨੂੰ ਸੇਵਾ ਚੰਗੀ ਲੱਗਦੀ, ਕਿਸੇ ਨੂੰ ਸੁੰਦਰ ਸੁੰਦਰ ਪਦਾਰਥ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਰੱਖਣੇ ਬੜੇ ਸੋਹਣੇ ਲੱਗਦੇ ਨੇ, ਕਿਸੇ ਨੂੰ ਦਤਾਰ ਪਿਤਾ ਮਹਾਰਾਜ ਅੱਗੇ ਡੰਡੌਤ ਕਰਨੀ ਬੜੀ ਭਲੀ ਲੱਗਦੀ ਹੈ, ਕਿਸੇ ਨੂੰ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
पाद सेवन का अर्थ है गुरु के दरबार में आके जिमें चौर की आप सेवा करिए बाणी नूं पढ़िए पठन की सेवा करनी। दतार जी कहिंदे हरक दी आपू अपनी भावना है पर हर भावना पिछों एक ही भावना हर कर्म विच एक ही भावना पैदा हुंदी प्रेम। प्रेम तो बिना कीर्तन ना हुंदा है ना सुनिया जा सकदा है। प्रेम तो बिना ना कुछ अर्पण किया जा सकदा है। प्रेम तो बिना ना कुछ मनन किया जा सकदा है। प्रेम तो बिना ना कुछ निशावर किया जा सकता है। ते जे प्रेम तो बिना हो रहा है फिर गुरु साहब जी कह लगे ए प्रेम तो बहीने जेड़े कर्म ने वो सिर्फ महज एक कर्म ने उन्हां तो प्राप्ति कुछ नहीं होएगी भावे कई साल तक लगे रही कई साल तक लगे रही। दसवें पातशाह जी ने अपनी एक बाणी उच्चारण की है 33 सवई अकाल उस्तत दे विच आउंदे ने। गुरु साहब जी ने उत्थे झुकण वालियां दा भी जिक्र किया है। दतार पिता महाराज जी कहिंदे ने जे बंदा कहे भी मैं झुक गया गुरु अगे मत्था टेक दिता ते मेरी भगती हो गई। गुरुदेव जी कहिंदे नहीं जे झुकना ही भगती हुंदी ते जेड़ा तोप ची हुंदा है निशान ची हुंदा है निशाना लांदा है तोप दे नाल उह भी बड़ा झुकदा है निवके झुकदा है पर वह निशाना लांदा है। बाणी विच गुरु ग्रंथ साहिब महाराज जी की बाणी विच भी निवण वाले नूं दतार जी ने कहा एक निवणा प्रेम का है पर एक निवना शिकारी वांगू निवना भी अपराधी दूना निवै ज्यों हंता मिरगाहे सीस निवाए क्या थी है जा हृदय कुसुद्धा जाहे। दतार जी कहिंदे अपराधी दूना निवै दूना निवदा जिन्हें अपराध किया जिदे मन अंदर प्रेम नहीं ज्यों हंता हंता का अर्थ है मारना शिकार करना होवे मिरगाहे मिरगाहे का अर्थ है मिर्ग का कहिंदे जिवें कोई तीर अंदाज जां कोई बंदूक ची किसी जंगली जानवर का शिकार करता है तो वेखो किवें शह ला के बैठता है किवें झुक जाता धरती से भी लिफ जाता है अपना आपा मिटा देंदा धरती से भी पूरा लम्मा पै जाता है फिर सेध लाता है। पर दाता जी कहिंदे वो सेध ला के निशाना मारदा है इहदा मतलब है झुक गया पर रिदा हिरदे अंदर कुसुद्ध पुणा है माड़ापन है फिर उहदा झुकिया परवाह ने। किसी ने दतार पिता महाराज जी कहिंदे कोई प्रेम दे विच आपा कहने ना कईयां नूं किसी तरह की हवा आ जाती है वह सिर मार दे कई बारी लौर आ जाती है ज्यादातर उन्हां लोकां नूं जिहड़े कोई आ जगराते वगैरह करते हैं अपने देवी देवत्यां दी पूजा करते बड़े ढोल ढमके वजदे ने वह लौर आउंदी उन्हां नूं सिर मारदे ने वाल खोल लैंदे ने ते कई उन्हां अगे हथ जोड़न लग जांदे ने भी पता नहीं इहदे च बाबा जी आ गए ने भगती मन्नी जांदी। गुरु साहिब कहिंदे भी वह लौर विच इस तरह सिर मारना ये तो यों है जिमें किसी के कन विच कन खजूरा वड़ जाए कीड़ा वड़ जाए। गुरु साहब जी दी उदाहरण ने कहिंदे जिमें किसी के कन विच कोई कीड़ा वड़ जाए किवें सिर पटकदा है मारदा है जे इस तरह सिर मारन वाली भगती हुंदी हुंदी ते जिहदे कन विच खजूर वड़ गया कीड़ा वड़ गया वह भी पटकदा पिया दा मतलब वह भी रब नूं प्यारा हो गया। सिर हिलाउण वाला ही जे रब नूं प्यारा हो जाए सिर पटकन वाला ही जे रब नूं प्यारा हो जाए जे झुकन वाला ही रब नूं प्यारा हो जाए उहदे अंदर प्रेम जाग जाए ते फिर तां दतार जी कहिंदे सारियां दे अंदर इस तरह रब पैदा हो जाणा प्यार पैदा हो जाणा चाहिए। कहण तों भाव है कि बाहरी कर्म दे नाल किसे तरह दा वैर विरोध नहीं। बाहरी कर्म नूं ना निंदिया है गुरु साहिब जी ने ना बारी कर्म नूं स्वीकार किया ना अस्वीकार किया है। उदों अस्वीकार कर दिता उदों कह दिता बेअर्थ है जे कर्म करके भाव नहीं जागया जे कर्म करके प्रीत नहीं जागी फिर बेअर्थ है जे प्रेम करके जे कर्म करके प्रीत जाग गई फिर उदों बाद भी उदा कोई मतलब नहीं रह जाता। उस तो बाद वो कर्म जेड़ा है कांड नहीं बनता वो कर्म जेड़ा है उदे उत्ते हावी नहीं हुंदा प्रेम पैदा हो गया उसनु फिर वह अपने आप सहज अवस्था में आ जाता है। सो हर कर्म जेड़ा है वह प्रभु प्रेम उत्पन्न करने वास्ते किया जाता है। कोई भी धर्म का कर्म है उन्हें कर्म कांड कह लिए धर्म दे कर्म कह लिए कुछ भी नाम असी दे लिए वह हर एक कर्म प्रवान हो जाएगा जे वाहिगुरु परमात्मा दे प्रति अंदर भावना प्रेम जाग गया ते जे प्रेम नहीं जागया फिर दतार पिता महाराज जी कहिंदे एक प्रेम कै अधीन एक प्रेम कै बहीन एक परमात्मा दे प्रेम तो बिना सब कुछ बेअर्थ है सब कुछ बेअर्थ है। भावें कोई किते मठां विच रहे कल्ला रवे भावें कोई नंगे पैर रवे भावें कोई मौन रवे ये गुरु साहिब जी दे बचन ने सवैया विच गुरु साहिब ने एक सवैया होर उच्चारण किया
ਖੂਕ ਮਲ ਹਾਰੀ ਗਜ ਗਦਹਾ ਬਿਭੂਤ ਤਾਰੀ ਗਿੱਧਵਾ ਮਸਾਨ ਬਸ ਕਰਿਓ ਹੀ ਕਰਤ ਹੈ। ਘੁੱਗੂ ਮੱਟ ਵਾਸੀ ਲੱਗੇ ਡੁਲਤ ਉਦਾਸੀ ਮ੍ਰਿਗ ਤਰਵਰ ਸਦੀਨ ਮੋਨ ਸਾਧੇ ਹੀ ਮਰਤ ਹੈ। ਬਿੰਦ ਕੇ ਸਦਈਆ ਤਾਹੇ ਹੀਚ ਕੇ ਬੜਈਆ ਦੇਤ ਬੰਦਰਾ ਸਦੀਵ ਪਾਏ ਨੰਗ ਹੀ ਪਿਰਤ ਹੈ। ਇੱਕ ਪ੍ਰੇਮ ਕੇ ਬਹੀਨ ਦਤਾਰ ਪਿਤਾ ਜੀ ਕਹਿੰਦੇ ਇੱਕ ਅੰਗਣਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਇੱਕ ਪ੍ਰੇਮ ਕੇ ਬਹੀਨ ਕੈਸੇ ਕਹਿ ਤਰਤ ਹੈ। ਕਹਿੰਦੇ ਪ੍ਰੇਮ ਤੋਂ ਬਿਨਾਂ ਕੋਈ ਕਿਵੇਂ ਤਰ ਸਕਦਾ ਜੀ। ਕਿ ਕਹੇ ਮੈਂ ਚੁੱਪ ਰਹਿ ਗਿਆ ਵਾਂ ਪਰ ਉਸ ਚੁੱਪ ਵਿੱਚ ਅੰਦਰ ਦੀ ਪ੍ਰੀਤ ਨਹੀਂ ਜਾਗੀ। ਤੇ ਗੁਰਦੇਵ ਜੀ ਕਹਿੰਦੇ ਰੁੱਖ ਕਦੀ ਨਹੀਂ ਬੋਲਦੇ। ਜੇ ਕੋਈ ਕਹੇ ਮੈਂ ਤਾਂ ਬਸਤਰ ਤਿਆਗ ਦਿੱਤੇ ਨਗਨ ਪੈਰਾਂ ਨਾਲ ਚੱਲਣਾ, ਗੁਰੂ ਸਾਹਿਬ ਕਹਿੰਦੇ ਬੰਦਰਾ ਸਦੀਵ ਪਾਏ ਨੰਗ ਹੀ ਫਿਰਤਾ। ਬਾਂਦਰਾਂ ਦੇ ਪਿੱਛੇ ਕੌਣ ਜੋੜੇ ਲੈ ਕੇ ਚੱਲਦਾ। ਜੇ ਕੋਈ ਕਹੇ ਵੀ ਮੈਂ ਗ੍ਰਿਸ਼ਟ ਤਿਆਗ ਦਿੱਤਾ, ਪਰਿਵਾਰ ਤਿਆਗ ਦਿੱਤਾ, ਤੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਨ੍ਹਾਂ ਨੂੰ ਰੱਬ ਨੇ ਗ੍ਰਿਸ਼ਟ ਵਿੱਚ ਪ੍ਰਵੇਸ਼ ਕਰਨ ਦੀ ਕਾਬਲੀਅਤ ਹੀ ਨਹੀਂ ਦਿੱਤੀ, ਉਹਨਾਂ ਦੇ ਅੰਦਰ ਗ੍ਰਿਸ਼ਟ ਦੇ ਵਿੱਚ ਆਉਣ ਦੀ ਕਾਬਲੀਅਤ ਹੀ ਨਹੀਂ, ਉਹ ਵੀ ਤਾਂ ਫਿਰ ਇਹਦਾ ਮਤਲਬ ਰੱਬ ਦੇ ਪਿਆਰੇ ਹੋ ਗਏ ਕਿਉਂਕਿ ਉਹਨਾਂ ਨੇ ਆਪਣਾ ਜਤ ਸਭ ਕਾਇਮ ਰੱਖਿਆ। ਕਹਿਣ ਲੱਗੇ ਨਹੀਂ, ਬਿੰਦ ਰੱਖਣ ਨਾਲ, ਪੈਰਾਂ ਤੋਂ ਨੰਗੇ ਰਹਿਣ ਦੇ ਨਾਲ, ਚੁੱਪ ਕਰ ਜਾਣ ਦੇ ਨਾਲ, ਖੂਕ ਮਲ ਹਾਰੀ, ਖੂਕ ਦਾ ਅਰਥ ਗਜ ਗਦਹਾ ਬਿਭੂਤ ਧਾਰੀ, ਖੂਕ ਦਾ ਅਰਥ ਸੂਰ ਕਹਿੰਦੇ। ਜੇ ਕੋਈ ਕਹੇ ਮਲ ਖਾਣ ਨਾਲ, ਮਲ ਵੀ ਖਾਂਦੇ ਨੇ, ਕਈ ਧਰਮ ਐਸੇ ਨੇ, ਕਈ ਫਿਰਕੇ ਐਸੇ ਨੇ ਕਿ ਉਹ ਆਪਣੀ ਗੰਦਗੀ ਨੂੰ ਫੋਲਦੇ ਨੇ, ਜਾਂ ਗੰਦਾ ਰਹਿਣਾ ਹੀ ਆਪਣੇ ਆਪ ਨੂੰ ਬੜਾ ਵੱਡਾ ਧਰਮੀ ਸਮਝਦੇ ਨੇ। ਉਹ ਫਿਰਕੇ ਨੂੰ ਕਿਹਾ ਜਾਂਦਾ ਹੈ ਜਿਹੜਾ ਫਿਰਕਾ ਸ਼ਿਵ ਦਾ ਪੁਜਾਰੀ ਹੈ, ਵਾਮਪੰਥੀ ਕਿਹਾ ਜਾਂਦਾ ਉਹਨਾਂ ਨੂੰ। ਵਾਮਪੰਥੀ ਜਿਹੜੇ ਨੇ ਬੜੇ ਕੁਚੀਲ ਰਹਿੰਦੇ ਨੇ, ਪਰ ਗੁਰਦੇਵ ਜੀ ਕਹਿੰਦੇ ਫਿਰ ਸੂਰ ਨੂੰ ਰੱਬ ਮਿਲਣਾ ਚਾਹੀਦਾ। ਜੇ ਕੋਈ ਕਹੇ ਵੀ ਕੱਲੀ ਸਵਾਹ ਮਲ ਕੇ ਹੀ ਰੱਬ ਮਿਲ ਜਾਏ, ਫਿਰ ਗੁਰੂ ਸਾਹਿਬ ਕਹਿੰਦੇ ਗਧੇ ਨੂੰ ਮਿਲਣਾ ਚਾਹੀਦਾ, ਉਹ ਵੀ ਰੋਜ਼ ਲੇਟੀਆਂ ਮਾਰਦਾ ਹੈ ਮਿੱਟੀ ਦੇ ਅੰਦਰ। ਖੂਕ ਮਲ ਹਾਰੀ ਗਜ ਗਧਾ ਬਿਭੂਤ ਧਾਰੀ, ਗਿੱਧੂਆ ਮਸਾਨ ਵਾਸ ਕਰੇ ਉਹ ਕਰਤਾ। ਮਸਾਨਾਂ ਵਿੱਚ ਜਾ ਕੇ, ਮੜੀਆਂ ਵਿੱਚ ਜਾ ਕੇ ਕਈ ਵਾਸ ਕਰਦੇ ਨੇ, ਚਲੀਸੇ ਕੱਟਦੇ ਨੇ, ਤੇ ਗੁਰੂ ਸਾਹਿਬ ਕਹਿੰਦੇ ਗਿੱਦੜ ਤਾਂ ਰਹਿੰਦੇ ਹੀ ਮਸਾਨਾਂ ਵਿੱਚ ਨੇ, ਉਹ ਤਾਂ ਬਿੱਜੂ ਤਾਂ ਰਹਿੰਦੀ ਮਸਾਨਾਂ ਵਿੱਚ ਨੇ, ਮਾਸ ਖਾਂਦੇ ਨੇ, ਫਿਰ ਉਹਨਾਂ ਨੂੰ ਰੱਬ ਮਿਲਣਾ ਚਾਹੀਦਾ। ਭਾਵ ਕਹਿਣ ਤੋਂ ਵੀ ਕਰਮ ਕੋਈ ਵੀ ਮਾੜਾ ਨਹੀਂ। ਹੁਣ ਮਸਾਨਾਂ ਵਿੱਚ ਰਹਿਣ ਦਾ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਵੀ ਪੜ੍ਹਦੇ ਹਾਂ। ਗੁਰੂ ਸਾਹਿਬ ਜਦੋਂ ਸੁਲਤਾਨਪੁਰ ਦੀ ਧਰਤੀ ਤੇ ਸਨ ਨਾ, ਤੇ ਦਤਾਰ ਪਿਤਾ ਮਹਾਰਾਜ ਜੀ ਕਈ ਕਈ ਦਿਨ ਜਾ ਕੇ ਜਿਹੜੇ ਪਿੰਡ ਦੇ ਨਗਰ ਦੇ ਮਸਾਨ ਸਨ ਉਹਨਾਂ ਦੇ ਨੇੜੇ ਜਾ ਕੇ ਬੈਠ ਜਾਂਦੇ ਸਨ। ਹੁਣ ਦਤਾਰ ਜੀ ਦੀ ਜੋਤ ਨੇ ਲਿਖਿਆ ਵੀ ਮਸਾਨਾਂ ਵਿੱਚ ਵਾਸ ਕਰਨ ਵਾਲਾ, ਤੇ ਉਹ ਤਾਂ ਜੇ ਉਹਦੇ ਅੰਦਰ ਪ੍ਰੇਮ ਨਹੀਂ ਤਾਂ ਗਿੱਧਵਾ ਵੀ ਗਿੱਦੜ ਵੀ ਮਸਾਨ ਵਿੱਚ ਰਹਿੰਦੇ ਨੇ। ਭਾਵ ਇਹ ਹੈ ਕਿ ਜੇ ਕਿਤੇ ਪ੍ਰੇਮ ਨਹੀਂ, ਭਾਵਨਾ ਨਹੀਂ, ਇਕਾਂਤ ਮਾਣ ਕੇ ਉਹਦੇ ਅੰਦਰ ਦਾ ਵਲਵਲਾ ਨਹੀਂ ਜਾਗਿਆ, ਫਿਰ ਉਹਦੇ ਅੰਦਰ ਦਾ ਕੋਈ ਵੀ ਕਰਮ ਪ੍ਰਵਾਨ ਨਹੀਂ ਹੋਏਗਾ। ਫਿਰ ਉਵੇਂ ਹੀ ਹੈ ਜਿਵੇਂ ਹੋਰ ਜਾਨਵਰ ਉਸ ਥਾਵਾਂ ਤੇ ਰਹਿੰਦੇ ਨੇ। ਪਰ ਜੇ ਅੰਦਰ ਪ੍ਰੀਤ ਹੈ, ਅੰਦਰ ਭਾਵਨਾ ਹੈ, ਕੁਝ ਦੱਸਣ ਦੀ, ਕੁਝ ਸਮਝਣ ਦੀ, ਫਿਰ ਦਤਾਰ ਜੀ ਕਹਿੰਦੇ ਤੂੰ ਕਿਤੇ ਵੀ ਰਹਿ ਲੈ, ਕਿਸੇ ਮੱਠ ਚ ਰਹਿ ਲੈ, ਘਰ ਚ ਰਹਿ ਲੈ, ਲੰਗਲ ਚ ਰਹਿ ਲੈ, ਵਾਸ ਵਿੱਚ ਰਹਿ ਲੈ, ਆਬਾਦੀ ਵਿੱਚ ਰਹਿ ਲੈ, ਹਰ ਥਾਂ ਤੇ ਤੇਰੀ ਪ੍ਰਵਾਨਗੀ ਹੈ, ਤੂੰ ਪ੍ਰਵਾਨ ਹੈ, ਕਿਉਂਕਿ ਪ੍ਰੇਮ ਦੇ ਨਾਲ ਕੀਤਾ ਹੋਇਆ ਹਰ ਕਰਮ ਪ੍ਰਵਾਨ ਹੈ। ਪ੍ਰੇਮ ਵਹੀਨ ਕੋਈ ਵੀ ਕਰਮ ਪ੍ਰਵਾਨ ਨਹੀਂ, ਭਾਵੇਂ ਫਿਰ ਤੂੰ ਉਹ ਸਾਕਸ਼ਾਤ ਧਰਮ ਬਣ ਕੇ ਆ ਜਾ। ਸੋ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਵਾਹਿਗੁਰੂ ਸੁੱਖ ਸਾਰੇ ਤੇਰੇ ਪ੍ਰੇਮ ਵਿੱਚ ਨੇ, ਸਾਰਾ ਆਨੰਦ ਤੇਰੀ ਯਾਦ ਵਿੱਚ ਹੈ। ਜੋ ਕਰਮ ਆਪਾਂ ਕਰਦੇ ਹਾਂ ਉਹਦੀ ਯਾਦ ਵਿੱਚ ਕੀਤਾ ਜਾਏਗਾ, ਉਹਦੇ ਪਿਆਰ ਵਿੱਚ ਕੀਤਾ ਜਾਏਗਾ, ਤੇ ਬੜਾ ਸੁੰਦਰ ਹੋਵੇਗਾ, ਬੜਾ ਕਮਾਲ ਦਾ ਹੋਏਗਾ। ਕਰਮ ਕਰਦਿਆਂ ਹੀ ਆਨੰਦ ਆਏਗਾ। ਇੱਕ ਅਸੀਂ ਕਹਿੰਦੇ ਨੇ ਵੀ ਕਰਮ ਕਰੀਏ, ਬਾਣੀ ਪੜ੍ਹਨੀ ਜਾਂ ਸੇਵਾ ਕਰਨੀ ਜਾਂ ਕੋਈ ਵੀ ਅਸੀਂ ਕਰਮ ਕਰਦੇ ਹਾਂ, ਕਈ ਵਾਰੀ ਕਰਮ ਕਰਦਿਆਂ ਆਨੰਦ ਨਹੀਂ ਆਉਂਦਾ, ਅਸੀਂ ਕਹਿੰਦੇ ਹਾਂ ਵੀ ਆਨੰਦ ਬਾਅਦ ਵਿੱਚੋਂ ਮਿਲੇਗਾ। ਨਹੀਂ, ਜੇ ਪ੍ਰੇਮ ਵਸ ਹੋ ਕਰਕੇ ਕੋਈ ਵੀ ਕਰਮ ਬੰਦਾ ਕਰਦਾ ਹੈ, ਨਿਰੰਕਾਰ ਦੇ ਘਰ ਦਾ ਤੇ ਛੱਡੋ, ਧਰਮ ਦੀ ਗੱਲ ਤੇ ਛੱਡੋ, ਸੰਸਾਰ ਦੀ ਗੱਲ ਆਪਾਂ ਕਰ ਲਈ, ਸੰਸਾਰ ਦਾ ਵੀ ਕੋਈ ਕਰਮ ਬੰਦਾ ਪ੍ਰੇਮ ਵਸ ਹੋ ਕੇ ਕਰੇ, ਮੋਹ ਵਸ ਹੋ ਕੇ ਕਰੇ, ਉਸ ਕਰਮ ਦੇ ਵਿੱਚੋਂ ਵੀ ਉਸ ਨੂੰ ਪਿਆਰ ਮਿਲਦਾ। ਇੱਕ ਮਾਂ ਆਪਣੇ ਗੋਦੀ ਚੁੱਕੇ ਹੋਏ ਬੱਚੇ ਨੂੰ ਆਪਣੇ ਸਰੀਰ ਦਾ ਖੂਨ ਦੇ ਤੁਪਕਿਆਂ ਨੂੰ ਦੁੱਧ ਵਿੱਚ ਬਦਲ ਕੇ ਪਿਆਉਂਦੀ ਹੈ, ਕਰਮ ਕਰਦੀ, ਆਪਣਾ ਰੂਪ ਨਿਚੋੜ ਕੇ ਪਿਆ ਦਿੰਦੀ ਹੈ, ਪਰ ਕਦੀ ਵੀ ਉਹਦੇ ਅੰਦਰ ਇਸ ਪ੍ਰਤੀ ਨਫ਼ਰਤ ਨਹੀਂ ਪੈਦਾ ਹੁੰਦੀ, ਬੋਝ ਨਹੀਂ ਪੈਦਾ ਹੁੰਦਾ ਕਿ ਇਹ ਮੇਰੇ ਜੋਬਨ ਨੂੰ ਖਾ ਗਿਆ ਹੈ। ਉਹਦੇ ਅੰਦਰ ਚਾਓ ਹੀ ਪੈਦਾ ਹੁੰਦਾ, ਆਨੰਦ ਹੀ ਪੈਦਾ ਹੁੰਦਾ। ਕਿਉਂ? ਕਿਉਂਕਿ ਉਹ ਪ੍ਰੇਮ ਅਧੀਨ ਕਰਮ ਹੋ ਰਿਹਾ। ਪ੍ਰੇਮ ਅਧੀਨ ਬੰਦਾ ਥੋੜਾ ਥੋੜਾ ਟੁੱਕ ਕਾ ਟੁੱਕ ਵੀ ਦਿੱਤਾ ਜਾਏ ਨਾ,
ਉਹਦੇ ਸਰੀਰ ਦਾ ਬੇਰਾ ਬੇਰਾ ਵੀ ਕਰ ਦਿੱਤਾ ਜਾਏ ਪ੍ਰੇਮ ਦੇ ਵਿੱਚ, ਉਹ ਫਿਰ ਵੀ ਕਹਿੰਦਾ ਵਾਹ ਵਾਹ। ਤੇ ਪ੍ਰੇਮ ਤੋਂ ਬਹੀਣ ਮਨੁੱਖ ਨੂੰ ਭਾਵੇਂ ਪਲੋਸੀ ਜਾਵੋ, ਭਾਵੇਂ ਪਦਾਰਥ ਉਹਦੇ ਅੱਗੇ ਰੱਖੀ ਜਾਓ, ਉਹਦੇ ਵਿੱਚੋਂ ਵੀ ਖੇੜਾ ਨਹੀਂ ਪੈਦਾ ਹੋਣਾ। ਸੁੱਖ ਭਾਵਨਾ ਵਿੱਚ ਹੈ, ਸੁੱਖ ਅੰਦਰ ਦੀ ਅਧੀਨਗੀ ਵਿੱਚ ਹੈ, ਸੁੱਖ ਅੰਦਰ ਦੀ ਪ੍ਰਵਾਨਗੀ ਵਿੱਚ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ, ਦੱਖਣੇ ਮਹੱਲਾ ਪੰਜਵਾਂ, ਜਾ ਮੂੰਹ ਆਵਹਿ ਚਿੱਤ ਤੂੰ। ਹੇ ਵਾਹਿਗੁਰੂ, ਜਾ ਜਦੋਂ ਮੂੰਹ ਮੈਨੂੰ ਆਵਹਿ ਆਉਣਾ ਹੈ ਚਿੱਤ ਤੂੰ, ਹੇ ਵਾਹਿਗੁਰੂ ਜਦੋਂ ਤੂੰ ਮੈਨੂੰ ਚਿੱਤ ਆਉਣਾ। ਇਹ ਤੂੰ ਕਹਿਣਾ ਹੀ ਬੜਾ ਪਿਆਰਾ ਸ਼ਬਦ ਹੈ ਕਿ ਪਰਮਾਤਮਾ ਜੀ ਜਦੋਂ ਮੈਨੂੰ ਤੁਸੀਂ ਚੇਤੇ ਆਉਂਦੇ ਹੋ, ਤੂੰ ਮੈਨੂੰ ਚੇਤੇ ਆਉਂਦਾ ਨਾ, ਤਾਂ ਹੱਬੇ ਸੁੱਖ ਲਹਾਓ, ਲਹਾਓ ਦਾ ਅਰਥ ਲਾਹਾ, ਮੈਨੂੰ ਸਾਰੇ ਸੁੱਖ ਮਿਲ ਜਾਂਦੇ ਨੇ, ਇਹ ਮੇਰੇ ਲਈ ਸਭ ਤੋਂ ਵੱਡਾ ਲਾਹਾ ਹੈ। ਲਾਹੇ ਲਈ ਭਜਨੇ ਆਪਾਂ, ਲਾਹੇ ਲਈ ਮਨੁੱਖ ਦੌੜਦਾ ਹੈ। ਗੁਰੂ ਸਾਹਿਬ ਕਹਿੰਦੇ ਸਭ ਤੋਂ ਵੱਡਾ ਲਾਹਾ ਕੀ ਹੈ, ਜਾ ਮੂੰਹ ਆਵਹਿ ਚਿੱਤ ਤੂੰ, ਹੇ ਪਰਮਾਤਮਾ ਜਦੋਂ ਤੂੰ ਮੈਨੂੰ ਚਿੱਤ ਆਉਣਾ, ਚਿੱਤ ਆਉਣਾ ਹੈ ਤਾਂ ਮੈਨੂੰ ਸਾਰੇ ਸੁੱਖ ਮਿਲ ਜਾਂਦੇ ਨੇ। ਪਰ ਜੇ ਤੂੰ ਵਿਸਰ ਜਾਏ, ਜੇ ਤੂੰ ਵਿਸਰ ਜਾਏ ਤਾਂ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਨੇ ਤੂੰ ਵਿਸਰੈ ਤੋ ਸਭ ਕੋ ਲਾਗੂ, ਚੀਤ ਆਵੇ ਤਾਂ ਮਹਾ ਆਨੰਦਾ। ਹੇ ਵਾਹਿਗੁਰੂ ਜੇ ਤੂੰ ਮੈਨੂੰ ਵਿਸਰ ਜਾਏ ਤਾਂ ਸਾਰਾ ਕੁਝ ਮੇਰੇ ਤੇ ਲਾਗੂ ਹੋ ਜਾਂਦਾ, ਭਾਰੀ ਹੋ ਜਾਂਦਾ, ਭਾਵ ਹੈ ਜਮ ਆ ਜਾਂਦੇ ਨੇ, ਦੁੱਖ ਆ ਜਾਂਦੇ ਨੇ, ਚਿੰਤਾਵਾਂ ਆ ਜਾਂਦੀਆਂ, ਸਾਰਾ ਕੁਝ ਮਾੜਾ ਜਿਹੜਾ ਉਹ ਮੇਰੇ ਤੇ ਲਾਗੂ ਹੋ ਜਾਂਦਾ, ਮੇਰੇ ਤੇ ਪ੍ਰਭਾਵ ਪਾਉਣ ਲੱਗ ਜਾਂਦਾ। ਪਰ ਜੇ ਤੂੰ ਮੈਨੂੰ ਚਿੱਤ ਆਵੇ, ਚੀਤ ਆਵੇ ਤਾਂ ਮਹਾਂ ਆਨੰਦਾ, ਪਰ ਜੇ ਤੂੰ ਚਿੱਤ ਆਵੇ ਫਿਰ ਮੈਨੂੰ ਮਹਾਂ ਆਨੰਦ ਹੈ, ਮਹਾਂ ਸੁੱਖ ਹੈ, ਮਹਾਂ ਖੇੜਾ ਹੈ, ਉਹ ਤੇਰੀ ਯਾਦ ਵਿੱਚ ਹੀ ਹੈ, ਤੇਰੇ ਚਿੰਤਨ ਵਿੱਚ ਹੀ ਹੈ, ਇਹੀ ਮੇਰੇ ਲਈ ਅਸਲ ਲਾਭ ਹੈ, ਅਸਲ ਪੂੰਜੀ ਹੈ, ਅਸਲ ਮੇਰੀ ਖੁਰਾਕ ਹੈ, ਅਸਲ ਮੇਰੀ ਸੰਪਤੀ ਹੈ। ਜੇ ਇਹ ਨਹੀਂ ਵਿਸਰੇ ਤਾਂ ਸਭ ਕੋ ਲਾਗੂ, ਸਾਰਾ ਕੁਝ ਵਿਸਰਨ ਤੇ ਲਾਗੂ ਹੋ ਜਾਂਦਾ। ਜੋ ਗੁਰਦੇਵ ਪਿਤਾ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਨਾਸਰੀ ਰਾਗ ਵਿੱਚ ਕਿਰਪਾ ਕੀਤੀ ਹੈ ਨਾ, ਜਿੱਥੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਕਿ ਹੇ ਭਾਈ ਹੇ ਜੀਵ, ਭਾਵੇਂ ਅਸੀਂ ਕਹਿੰਦੇ ਹਾਂ ਸ਼ਬਦ ਦੀਪਾਲਪੁਰ ਦੇ ਕੋੜੀ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ, ਪਰ ਉਹ ਸਾਰਿਆਂ ਲਈ ਉਚਾਰਿਆ। ਜਿੱਥੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪਰਮਾਤਮਾ ਤੂੰ ਸਭ ਨੂੰ ਸਾਰਾ ਕੁਝ ਦਿੱਤਾ, ਪਰ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣਾ ਸਭ ਕੋਈ। ਜੈ ਤਨ, ਜਿਸ ਸਰੀਰ ਚੋਂ ਤੂੰ ਵਿਸਰ ਗਿਆ ਉਹ ਰੋਗੀ ਬਣ ਗਿਆ, ਜਿਸ ਤਨ ਨੂੰ ਤੂੰ ਚੇਤੇ ਆ ਗਿਆ ਉਹ ਅਮਰ ਹੋ ਗਿਆ, ਉਹਨੂੰ ਆਨੰਦ ਮਿਲ ਗਿਆ। ਨਾਨਕ ਮਨ ਹੀ ਮੰਝ ਰੰਗਾਵਲਾ, ਪਿਰੀ ਤੇ ਹੱਜਾ ਨਾਉ। ਹੇ ਪਿਰੀ, ਹੇ ਪਤੀ, ਹੇ ਵਾਹਿਗੁਰੂ ਤੇ ਹੱਜਾ ਤੇਰਾ ਨਾਉ, ਤੇਰਾ ਨਾਮ ਮੈਨੂੰ ਇੰਨਾ ਚੰਗਾ ਲੱਗਦਾ, ਨਾਨਕ ਮਨ ਹੀ ਮੰਝ ਰੰਗਾਵਲਾ, ਮੈਂ ਆਪਣੇ ਮਨ ਦੇ ਵਿੱਚ, ਮੰਝ ਦਾ ਅਰਥ ਹੈ ਵਿੱਚ, ਰੰਗਾਵਲਾ, ਹੇ ਵਾਹਿਗੁਰੂ ਤੇਰੇ ਨਾਮ ਨੂੰ ਜਿਹੜਾ ਰੰਗ ਦੇਣ ਵਾਲਾ ਹੈ, ਰੰਗ ਨਾਮ ਖੁਸ਼ੀ ਦਾ ਵੀ ਹੈ, ਤੇਰਾ ਨਾਮ ਜਿਹੜਾ ਮਨ ਨੂੰ ਖੁਸ਼ੀ ਦੇਣ ਵਾਲਾ ਹੈ।

मैं भगत हाँ, मैं प्रभु की बड़ी भगती करदा, इहदा मतलब है ये उस औरत वर्गा है जेड़ा अपने पति वर्ता होण दा लोकां कोलों दावा लै रहा है। नहीं, भगत ओ जिहदी भगती उहदे हिरदे विच ही चलदी है। हां, दुनिया आखे कि यह भगत है, उहदी शोभा चारे कुंटां विच होवे, पर उहदी भगती दा करन दा अंदाज ऐसा होवे भी सारिआं नूं लगे मैं भगत हाँ। फिर दाता जी कहिंदे उह असल भगत नहीं, भगत तां अपने मन ही मंझ मन दे विच ही रंगावला, उस रंगदार हरियावल रंगियाला जिहड़ा प्रभु है उहनूं पिरी तिहजा नाउ, हे पिरी वाहिगुरु तेरा नाम मैनूं चंगा लगदा है ते मैं उहनूं अपने मन विच ही अराधदा। महला पंजवां, तेरे नाम नूं जपदा हां, होर मैनूं की चाहिदा? कप्पड़ भोग विकार ए सभे ही चार। कहिंदे जिहड़े दुनिया नूं सुख देण वाले पदार्थ ने ना, बंदे दे मन नूं कदों शोभा मिलदी है, सुख मिलदा है, खुशी मिलदी है, चंगा कपड़ा पा लै, बड़ा मन दे अंदर ए भी खुशी हुंदी है। मनुख चंगा कपड़ा पा लै, चंगे भोग लै, पदार्थां नूं अपने पास रख ले, विकार दा अर्थ है उन्हां नूं भोग ले, पदार्थां नूं अपने पास रख ले, विकारी हो जाए, भोगी हो जाए, ते आखदा भी मैं बड़ा खुश हां, मैं बड़ा प्रसन्न हां। पर गुरुदेव जी कहिंदे कदे प्रीत वाले नूं पुछो, प्यार वाले नूं पुछो कि तेनूं रेशमी कपड़े दे दीए, तेनूं सुंदर सुंदर 36 तरह के पदार्थ भोगण लई दे दीए, मन भौंदे विषय जो तेरे मन नूं दुनिया नूं चंगे लगदे ने ओह विकार, राज भाग दौलत शोहरत विषय विकार, तू जो चाहे वह तेनू दे दिए ते तू प्रीत छड़ दे, प्यार अपने अंदरों त्याग दे। पर वो की कहिंदा कप्पड़ भोग विकार ए हब्बे ही चार, वो कहिंदा प्रेमी की नजर विच ए सारे ही हब दा अर्थ है, सारे ही चार दा अर्थ है खे ने, मिट्टी ने। वो कहिंदा नहीं, ये सब कुछ कप्पड़ जेड़ा है, दुनिया के पदार्थ जेड़े ने कूड़ ने, झूठे ने, मैनू पदवियां नहीं चाहीदियां वड्डियां वड्डियां राजियां वालियां, क्योंकि दतार ने कहा प्रेमी लई कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसनहार, कूड़ सोना, कूड़ कप्पड़, कूड़ पहननहार, कूड़ कूड़ा नेहो लगा विसरिया करतार। जिन्हां नूं करतार विसरिया है उन्हां दा ते प्यार जा उन्हां दा ते मन उछाला खाएगा, विकार भोग के पदार्थ भोग के। ये नहीं भी जिदे अंदर प्यार है उहदा तन नहीं कज्जिया होया, जां उहदा पेट नहीं भरिया होया, जां उहने अपने आप नूं सवारिया शिंगारिया नहीं, नहीं उहदा सवारना, उहदा सजना, उहदा अपने आप नूं कज्जना, उहदा अपने आप नूं सुंदर बनाना, उह भी सारा कुछ धारण करदा है, पर उहदा सारा कुछ कर्म जिहड़ा है फिर उत्थी गल आ जांदी, उहदा प्रभु परायण हुंदा है, ਉਹ ਪਿਆਰ ਵਿੱਚ ਸਾਰਾ ਕੁਝ ਇੱਕ ਲਈ ਕਰਦਾ ਹੈ ਤੇ ਵਿਕਾਰੀ ਬੇਅੰਤਾਂ ਲਈ ਕਰਦਾ ਹੈ। ਉਹ ਜਦੋਂ ਵੀ ਸਜਦਾ ਸਵਰਦਾ ਹੈ ਉਹਦੇ ਮਨ ਅੰਦਰ ਕਈ ਤਰ੍ਹਾਂ ਦੇ ਵਲਵਲੇ ਪੈਦੇ ਹੁੰਦੇ ਨੇ, ਪਰ ਪਿਆਰਾ ਕਹਿੰਦਾ ਉਸ ਪਰਮਾਤਮਾ ਤੋਂ ਬਿਨਾਂ ਇਹ ਹੱਬੇ ਹੀ ਛਾਰ, ਇਹ ਸਾਰੇ ਛਾਰ ਨੇ, ਮੈਨੂੰ ਸੁੱਖ ਕਿਹਦੇ ਵਿੱਚ ਹੈ? ਖਾਕ ਲੁੜੈਂਦਾ ਤਨ ਖੇ ਜੋ ਰੱਤੇ ਦੀਦਾਰ, ਕਹਿੰਦੇ ਮੇਰਾ ਤੇ ਮਨ ਉਹਨਾਂ ਦੇ ਚਰਨਾਂ ਦੀ ਧੂੜ ਹੈ। ਖਾਕ ਧੂੜ ਲੁੜੈਂਦਾ ਦਾ ਅਰਥ ਹੈ ਲਿਟਦਾ ਹੈ, ਮੈਂ ਤਾਂ ਆਪਣੇ ਆਪ ਨੂੰ ਲੁਟਾਨਾ ਹਾਂ, ਤਨ ਖੇ ਆਪਣੇ ਤਨ ਨੂੰ ਉਹਨਾਂ ਦੀ ਚਰਨ ਧੂੜ ਵਿੱਚ ਜੋ ਰੱਤੇ ਦੀਦਾਰ ਹੈ, ਵਾਹਿਗੁਰੂ ਜੋ ਤੇਰੇ ਦੀਦਾਰ ਵਿੱਚ ਰਸਤੇ ਹੋਏ ਨੇ ਉਹਨਾਂ ਲਈ ਤੇ ਮੈਂ ਆਪਣਾ ਆਪਾ ਪ੍ਰਵਾਨ ਕੁਰਬਾਨ ਕਰਦੇ ਹਾਂ। ਭਾਈ ਗੁਰਦਾਸ ਜੀ ਦੇ ਵਚਨ ਹੈ ਨਾ, ਨੱਖ ਸਿੱਖ ਲਓ ਸਕਲ ਅੰਗ ਰੋਮ ਰੋਮ ਕਰ, ਗੁਰਸਿੱਖਣ ਕੇ ਚਰਨ ਪਰਵਾਰੀਆ, ਅਗਨ ਜਲਾਏ ਫੁਨ ਪੀਸਣ ਪਸਾਏ, ਤਾਹੇ ਲੇ ਉਡੇ ਪਵਨ ਹੋਏ ਅਨਿਕ ਪ੍ਰਕਾਰੀਆ, ਜਤ ਕਤ ਗੁਰ ਪੰਥ ਪਾਤਰ ਸਿੱਖ ਪੱਗ ਧਰੈ। ਕਹਿੰਦੇ ਜਿੱਥੇ ਜਿੱਥੇ ਵੀ ਗੁਰਪੰਥ ਪ੍ਰਾਤ, ਸਿੱਖ ਪੱਗ ਧਰੈ ਗੁਰਪੰਥ ਪ੍ਰਾਤ, ਤਾਹੇ ਤਾਹੇ ਲੇ ਭਸਮ ਕੋ ਡਾਰੀ ਹੈ, ਤੇਹ ਪਤ ਪਾਤਿਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਿਆਲ ਮੋਹ ਪਤਤ ਉਧਾਰੀਏ। ਹੇ ਵਾਹਿਗੁਰੂ ਮੇਰਾ ਸਰੀਰ ਟੁਕੜੇ ਟੁਕੜੇ ਮੈਂ ਕਰਕੇ ਉਹਨੂੰ ਪੀਸ ਕੇ ਸਾੜ ਕੇ ਉਹਦੀ ਸਵਾਹ ਬਣਾ ਦਿਆਂ, ਤੇ ਉਹ ਸਵਾਹ ਮੈਂ ਉਸ ਰਾਹ ਤੇ ਪਾ ਦਿਆਂ ਜਿਸ ਰਾਹ ਤੋਂ ਤੇਰੇ ਪਿਆਰੇ ਗੁਜ਼ਰਦੇ ਨੇ, ਕਿਉਂਕਿ ਉਹਨਾਂ ਦੇ ਚਰਨ ਜਦੋਂ ਮੇਰੇ ਸਰੀਰ ਦੀ ਹੋਈ ਖਾਕ ਦੇ ਉੱਤੇ ਪੈਣਗੇ, ਤੇਹ ਪਤ ਪਾਦਿਕ ਪਦਿਕ ਤਹਿ, ਕਹਿਣਗੇ ਉਸ ਰਾਹ ਤੇ ਜਦੋਂ ਮੇਰੇ ਚਰਨ ਉਹਨਾਂ ਦੇ ਚਰਨ ਮੇਰੇ ਉੱਤੇ ਪੈਣਗੇ, ਤੇਹ ਪਤ ਪਾਤਿਕ ਚਰਨ ਲਿਵ ਲਾਗੀ ਰਹੇ, ਉਹਨਾਂ ਦੇ ਚਰਨ ਜਦੋਂ ਜੁੜਿਆ ਹੋਇਆਂ ਦੇ ਚਰਨ ਮੇਰੀ ਸਵਾਹ ਨਾਲ ਲੱਗਣਗੇ ਤੇ ਮੇਰੇ ਅੰਦਰ ਉਦੋਂ ਵੀ ਸ਼ਾਂਤੀ ਆਏਗੀ। ਦਇਆ ਕੇ ਦਿਆਲ ਮੋਹ ਪਤਤ ਉਧਾਰੀ ਹੈ, ਹੇ ਦਇਆ ਦੇ ਦਿਆਲੂ

ਮੇਰੇ ਪਾਪੀ ਨੂੰ ਵੀ ਉਧਾਰ ਦੇ। ਖਾਕ ਲੁਣਿੰਦਾ ਤਨ ਖੇ ਜੋ ਰੱਤੇ ਦੀਦਾਰ, ਜੋ ਦੀਦਾਰ ਦੇ ਪ੍ਰੇਮ ਵਿੱਚ ਰੱਤੇ ਹੋਏ ਨੇ। ਹੇ ਵਾਹਿਗੁਰੂ, ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸਹਿਨਾਲੇ। ਮੈਂ ਵਾਹਿਗੁਰੂ ਤੇਰੇ ਪਿਆਰਿਆਂ ਦੀ ਧੂੜੀ ਵਿੱਚ ਆਪਣੇ ਆਪ ਨੂੰ ਲਟਾ ਦਿਆਂ। ਵੇਖੋ, ਪਹਿਲਾਂ ਸਵਈਆ ਉਚਾਰਨ ਕੀਤਾ ਸੀ ਗੁਰੂ ਸਾਹਿਬ ਨੇ, ਉੱਥੇ ਧੂੜੀ ਦਾ ਖੰਡਨ ਕੀਤਾ ਹੈ ਵੀ ਧੂੜੀ ਵਿੱਚ ਲਿਟਣਾ ਤੇ ਖੋਤਾ ਵੀ ਲਿਟਦਾ, ਪਰ ਉਹਦਾ ਕਰਮ ਸਿਰਫ ਕਰਮ ਹੈ, ਉਹਦੇ ਜੀਵਨ ਅੰਦਰ ਉਹ ਖਾਕ ਕੋਈ ਪ੍ਰਾਪਤੀ ਨਹੀਂ ਲਿਆਉਂਦੀ, ਕੋਈ ਤਰੱਕੀ ਨਹੀਂ ਲਿਆਉਂਦੀ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਵਿੱਚ ਮੈਂ ਆਪਣੇ ਆਪ ਨੂੰ ਲਿਟਾ ਦਿਆਂ, ਕਿਉਂਕਿ ਉਹਨਾਂ ਦੀ ਚਰਨ ਧੂੜ ਮੇਰੀ ਆਤਮਕ ਤਰੱਕੀ ਕਰਾਏਗੀ, ਮੇਰੇ ਅੰਦਰ ਹੋਰ ਪ੍ਰੇਮ ਦਾ ਵਾਧਾ ਹੋਏਗਾ। ਉਹ ਧੂੜ ਪ੍ਰਵਾਨ ਹੈ, ਜਿਹੜੀ ਮਿੱਟੀ, ਜਿਹੜੀ ਖੇ, ਜਿਹੜੀ ਧੂੜ ਸਾਡੇ ਅੰਦਰ ਆਤਮਾ ਦੀ ਤਰੱਕੀ ਕਰਦੀ ਹੈ, ਪ੍ਰੇਮ ਪੈਦਾ ਕਰਦੀ ਹੈ। ਤੇ ਜੇ ਕਿਤੇ ਉਸ ਧੂੜ ਦੇ ਵਿੱਚੋਂ ਪ੍ਰੇਮ ਹੀ ਪੈਦਾ ਨਹੀਂ ਹੁੰਦਾ, ਬੰਦੇ ਦੇ ਅੰਦਰ ਚਾਹ ਹੀ ਪੈਦਾ ਨਹੀਂ ਹੁੰਦਾ, ਫਿਰ ਉਸ ਧੂੜ ਨੂੰ ਤੇ ਜੀਵ ਨੂੰ ਖਾਕ ਨਾਲ ਤੇ ਖੋਤੇ ਨਾਲ ਤਸ਼ਬੀਹ ਦਿੱਤੀ ਹੈ। ਪਰ ਦਾਤਾ ਜੀ ਕਹਿੰਦੇ ਇੱਥੇ ਉਹ ਖਾਕ ਪਵਿੱਤਰ ਹੈ। ਮਹੱਲਾ ਪੰਜਵਾਂ, ਕਿਆ ਤੱਕੈ ਵਿਆਹ ਪਾਸ ਕਰ ਹੀ ਅੜੇ ਇੱਕ ਆਧਾਰ। ਹੇ ਵਾਹਿਗੁਰੂ, ਹੇ ਜੀਵ, ਪੰਚਮ ਪਾਤਸ਼ਾਹ ਜੀ ਕਹਿੰਦੇ ਕਿਆ ਕੀ ਤੱਕੈ ਵੇਖਦਾ ਹੈ ਵਿਆਹ ਪਾਸ, ਵਿਆਹ ਦਾ ਅਰਥ ਹੁੰਦਾ ਹੋਰ ਕੁਝ। ਦੂਸਰਾ ਹੀੜੇ ਇੱਕ, ਕਰ ਹੀੜੇ ਇੱਕ ਆਧਾਰ। ਹੇ ਮੇਰੇ ਮਨ, ਇੱਕ ਦਾ ਆਧਾਰ, ਇੱਕ ਨੂੰ ਆਪਣਾ ਆਧਾਰ ਬਣਾ, ਵਿਆਹ ਨੂੰ, ਦੂਜੇ ਨੂੰ ਤਿਆਗ ਦੇ, ਦੂਜਾ ਆਪਣੇ ਮਨ ਚ ਨਾ ਰੱਖ। ਬਸ ਇਹੀ ਹੈ, ਜਦੋਂ ਕੱਪੜ ਪਦਾਰਥ ਵਸਤੂਆਂ ਮਨੁੱਖ ਮਾਣਦਾ, ਦਵੈਤ ਅੰਦਰ ਰਹਿੰਦੀ ਹੈ, ਇਸ ਕਰਕੇ ਉਹ ਪ੍ਰਵਾਨ ਨਹੀਂ ਕੀਤੀ। ਭਗਤ ਗੁਰਸਿੱਖ ਜੋ ਵੀ ਮਾਣਦਾ ਉਹਦੇ ਅੰਦਰ ਵਿਆਹ ਨਹੀਂ ਹੁੰਦੀ, ਉਹਨੂੰ ਇੱਕੋ ਦਾ ਹੀ ਆਧਾਰ ਹੁੰਦਾ, ਉਹਦਾ ਖਾਣਾ, ਉਹਦਾ ਪਹਿਨਣਾ, ਉਹਦਾ ਜਾਗਣਾ, ਉਹਦਾ ਸੌਣਾ, ਸਭ ਕੁਝ ਇੱਕ ਲਈ ਹੈ। ਥੀਓ ਸੰਤਨ ਕੀ ਰੇਨ, ਥੀਓ ਦਾ ਅਰਥ ਹੈ ਪ੍ਰਾਪਤ ਕਰ ਲੈ ਰੱਬ ਦੇ ਪਿਆਰਿਆਂ ਦੀ ਚਰਨ ਧੂੜ, ਜਿਤ ਲੱਭੀ ਸੁਖ ਦਾਤਾਰ, ਜਿਹਦੇ ਨਾਲ ਤੈਨੂੰ ਸਾਰੇ ਸੁੱਖ ਮਿਲ ਜਾਣਗੇ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ। ਪੌੜੀ, ਵਿਣ ਕਰਮਾ ਹਰ ਜੀਉ ਨਾ ਪਾਈਐ। ਹੇ ਭਾਈ, ਆਪਣੇ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਬਿਨ ਸਤਿਗੁਰ ਮਨੁਆ ਨਾ ਲੱਗੈ। ਤੇ ਕਰਮ ਕਿਵੇਂ ਬਣਦੇ ਨੇ? ਜਿੰਨਾ ਚਿਰ ਮਨ ਸਤਿਗੁਰ ਨਾਲ ਨਾਲ ਲੱਗੇ, ਜਦੋਂ ਮਨ ਸਤਿਗੁਰ ਨਾਲ ਜੁੜ ਗਿਆ ਫਿਰ ਕਰਮ ਵੀ ਬਣ ਗਏ, ਉਹਨਾਂ ਕਰਮਾਂ ਦੇ ਨਾਲ ਫਿਰ ਵਾਹਿਗੁਰੂ ਨਾਲ ਪ੍ਰੀਤੀ ਪੈ ਜਾਂਦੀ ਹੈ। ਧਰਮ ਧੀਰਾ ਕਲ ਅੰਦਰੇ, ਇਹੋ ਪਾਪੀ ਮੂਲ ਨਾ ਤੱਗੈ। ਕਹਿੰਦੇ ਉਹ ਧਰਮ ਜਿਹੜਾ ਹੈ ਅੰਦਰ ਨੂੰ ਧੀਰਜ ਦੇਣ ਵਾਲਾ ਹੈ, ਉਸ ਧੀਰਜ ਧਾਰੀ ਮਨ ਦੇ ਅੰਦਰ ਇਸ ਪਾਪੀ ਨੂੰ, ਪਾਪ ਜਿਹੜਾ ਹੈ ਇਸ ਜੀਵ ਨੂੰ ਮੂਲ ਵੀ ਨਹੀਂ ਛੁੰਦਾ, ਜਦੋਂ ਇਹਦੇ ਅੰਦਰ ਵਾਹਿਗੁਰੂ ਦੀ ਬਖਸ਼ਿਸ਼ ਪੈ ਜਾਏ, ਲੱਗ ਜਾਏ। ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗੈ। ਤੂੰ ਕੋਈ ਕਰਮ ਤਾਂ ਕਰ, ਇਹ ਕਰ, ਇਸ ਹੱਥ ਨਾਲ ਕਰ ਤੇ ਇਸ ਹੱਥ ਨਾਲ ਉਹਦਾ ਫਲ ਪ੍ਰਾਪਤ ਕਰ ਲੈ। ਕਹਿੰਦੇ ਕੋਈ ਵੀ ਕਰਮ ਬੰਦਾ ਕਰੇ, ਚੰਗਾ ਕਰੇ, ਮਾੜਾ ਕਰੇ, ਉਹਦਾ ਫਲ ਮਿਲਦਾ ਹੀ ਹੈ। ਘੜੀ ਮੋਹਤ ਨਾ ਲੱਗੈ, ਘੜੀ ਨਹੀਂ ਲੱਗਦੀ, ਸਮਾਂ ਨਹੀਂ ਲੱਗਦਾ, ਕੋਈ ਪ੍ਰੇਮ ਨਾਲ ਉਹਨੂੰ ਅਰਾਧੇ, ਉਹਨੂੰ ਧਿਆਵੇ, ਇਸ ਹੱਥ ਨਾਲ ਕਰਮ ਭਲਾ ਕਰੇ ਤੇ ਦੂਜੇ ਹੱਥ ਨਾਲ ਉਹਦੀ ਨਿੱਕੀ ਨੂੰ ਵੱਢ ਸਕਦਾ ਹੈ। ਤੇ ਚਰਥਾ, ਚਾਰੇ ਯੁਗ ਮੈਂ ਸੋਧਿਆ ਵਿਨ ਸੰਗਤ ਅਹੰਕਾਰ ਨਾ ਭਗੈ। ਗੁਰੂ ਸਾਹਿਬ ਕਹਿੰਦੇ ਭਾਵੇਂ ਚਾਰੇ ਯੁੱਗਾਂ ਵਿੱਚ ਭਰਮਣ ਕਰਕੇ ਵੇਖ ਲੋ, ਅਹੰਕਾਰ ਨੂੰ ਕੋਈ ਸ਼ਾਸਤਰ ਨਹੀਂ ਮਾਰ ਸਕਦਾ, ਕੋਈ ਵਿਚਾਰ ਨਹੀਂ ਮਾਰ ਸਕਦੀ, ਕੋਈ ਦਲੀਲ ਨਹੀਂ ਮਾਰ ਸਕਦੀ। ਹੰਕਾਰ ਸਤਸੰਗਤ ਵਿੱਚ ਆਇਆ ਹੀ ਮਿਟਦਾ ਹੈ, ਭੱਜ ਜਾਂਦਾ ਹੈ ਜਦੋਂ ਕੋਈ ਸਤਸੰਗੀ ਬਣ ਜਾਂਦਾ ਹੈ। ਹਉਮੈ ਮੂਲ ਨਾ ਛੁੱਟੀ ਵਿਣ ਸਾਧੂ ਸਤਸੰਗੈ, ਹਉਮੈ ਮੂਲ ਨਹੀਂ ਛੁੱਟਦੀ ਜਿੰਨਾ ਚਿਰ ਉਹ ਸਾਧੂ ਦੀ ਸੰਗਤ ਨਾ ਹੋਵੇ, ਗੁਰੂ ਦੀ ਸੰਗਤ ਨਾ ਹੋਵੇ। ਤੇ ਚਰ ਥਾਹ ਨਾ ਪਾਵੇ ਜਿਚਰ ਸਾਹਿਬ ਸਿਉ ਮਨ ਭੰਗੈ, ਜਿੰਨਾ ਚਿਰ ਵਾਹਿਗੁਰੂ ਦੇ ਨਾਲ ਸਾਹਿਬ ਨਾਲ ਮਨ ਦੀ ਜੋੜ ਨਹੀਂ ਨਾ ਬੈਠਾ, ਜੁੜਤ ਨਹੀਂ, ਮਿਲਤ ਨਹੀਂ ਬਣੀ, ਮਨ ਭੰਗ ਹੈ, ਮਨ ਟੁੱਟਿਆ ਹੋਇਆ, ਉਹਨਾਂ ਚਿਰ ਥਾਹ ਨਹੀਂ ਮਿਲਦੀ, ਟਿਕਾਣਾ ਨਹੀਂ ਮਿਲਦਾ। ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀਵਾਨ ਅਭਗੈ, ਜਿਸ ਨੇ ਵੀ ਗੁਰੂ ਦੀ ਸੇਵਾ, ਗੁਰੂ ਦੇ ਨਾਲ ਆਪਣੇ ਮਨ ਨੂੰ ਜੋੜ ਲਿਆ, ਗੁਰਮੁਖ ਬਣ ਗਿਆ ਹੈ, ਉਹ ਵਾਹਿਗੁਰੂ ਦੇ ਦੀਵਾਨ ਅੰਦਰ, ਵਾਹਿਗੁਰੂ ਦੀ ਦਰਗਾਹ ਅੰਦਰ ਅਭਿਜ ਹੋ ਜਾਂਦਾ ਹੈ, ਅਡਿਗ ਹੋ ਜਾਂਦਾ ਹੈ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਨੀ ਲੱਗੈ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੋ ਗੁਰੂ ਕਿਰਪਾ ਨਾਲ ਗੁਰੂ ਦੇ ਚਰਨਾਂ ਵਿੱਚ ਆਣ ਕੇ ਜੁੜ ਜਾਂਦਾ, ਗੁਰੂ ਚਰਨੀ ਲੱਗ ਜਾਂਦਾ ਹੈ, ਗੁਰੂ ਚਰਨੀ ਲੱਗਿਆਂ ਨੂੰ ਹਰੀ ਦਾ ਦਰ, ਪ੍ਰਭੂ ਦਾ ਦਰ ਮਿਲ ਜਾਂਦਾ ਹੈ। ਗੁਰੂ ਕਿਰਪਾ ਨਾਲ ਉਹ ਕਰਮ ਉਜਾਗਰ ਹੋ ਜਾਂਦਾ ਹੈ।
जिस कर्म नाल प्रभु दे मिलाप प्रभु दे दीदार दा भाग उजागर हो जांदा है, ये गुरु की कृपा नाल सत संगत की कृपा नाल हुंदा है। सत संगत विच्चों ही पूर्वला कर्म अंकुरित हुंदा है। गुरु कृपा करे सानू सभना नू दरों करो नाम दान गुरसिखी जीवन चढ़दी कला बख्शिश करके सतगुरु जी निवाजन भुला चुकां दी खिमा आओ प्यार सहित अमृत बाणी दा कीर्तन सत्कारयोग भाई सहि भाई लाखन सिंह जी तिना दे जथे पासों सरवण करिए। संगत दे चरणा विच इक शनिवार जरूरी बेनती है कि 11 मई तो लैके 17 मई तक साडे पास पंथ के महान विद्वान भाई साहब भाई पिंदरपाल सिंह जी उचेचे तौर पर पहुंच रहे हैं। सोमवार तो शनिवार तक रात्रि के दीवाना विच 7:30 तो 8:30 आप जी नूं गुरमत विचारां नाल जोड़नगे। ऐतवार के दोपहर के दीवान होणगे। स्वाप जी के चरणों में बेनती है कि इस हफ्तावारी दीवाना विच आप जी ने वध चढ़ के हाजरियां भर के गुरु घर दीयां खुशियां प्राप्त करनियां जी। भुला चुकां दी खिमा वाहिगुरू जी का खालसा वाहिगुरू जी की फतेह।

ਮਹਾਰਾਜ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੇ ਤਾਂ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਤ ਚੇਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਰਿਆ ਦੇਗ ਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਕਰ ਆਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਜਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਤਮ ਬਖਸ਼ਿਸ਼ ਕਰਨਾ ਬਾਣੀ ਦਾ ਪਾਵਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ ਅਜਾ ਸੰਗਤਾਂ ਦੀ ਹਾਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਬਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਗਾ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾ ਮਾਸੂਮ ਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਦੇ ਦਰ ਘਰ ਦੇ ਸੇਵਕ ਭਾਈ ਪ੍ਰੀਤ ਸਿੰਘ ਗਰੇਵਾਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਸਮੂਹ ਗਰੇਵਾਲ ਪਰਿਵਾਰ ਨੂੰ ਦੇਹ ਰੂਹਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦਰ ਘਰ ਦੇ ਸੇਵਕ ਸੁਰਗਵਾਸੀ ਸਰਦਾਰ ਅਵਤਾਰ ਸਿੰਘ ਦੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ ਮਿੱਟੀ ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਪਵਿੱਤਰ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਬੱਚੀ ਜਸ ਨੂਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮਿਹਰ ਬਰਤ ਰੱਖਣਾ ਲੰਬੀ ਆਜੂ ਵਿਦਿਆ ਦੇ ਦਾਨ ਬਖਸ਼ ਕੇ ਨਿਹਾਲ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ। ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੁਹਿਲਾ। ਸਿਵਰਿਓ ਸਿਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ। ਹੋ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਆ ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਨ ਸੀਸਣੀਆ। ਜਿਉਂ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰਾ ਸਮਰੀਐ ਨਾਨਕ ਸੇ ਦੇਵਨ ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਪੋਦੇ ਸਨੇਕ ਬਾਬਾ। ਜੈਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਤਸਿਆਂ ਘੜੀਆਂ ਪੈਰਾ ਤਿੱਥੀ ਵਾਰੀ ਮਾਂ ਹੋ ਹੋਵਾ। ਸੂਰਜ ਏਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਤ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਨੇ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ। ਨੈਣ ਨਨ ਨੈਣ ਹੈ ਤੋਏ ਕੋ ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਰਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ। ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਵਿਚ ਮਨੋ ਅਨ ਜਨੋ ਮੋਹੇ ਆਏ ਪਿਆਸਾ। ਕਿਰਪਾ ਜਲਦੇ ਨਾਨਕ ਸਾਰੰ ਕੋ ਹੋਏ ਜਾ ਦੇ ਤੇਰੇ ਨਾਇ ਵਾਸਾ। ਰਾ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰਿਆ। ਮੇ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਾਓ। ਸਾਕਟ ਹਰਸ ਸਾਰ ਮੈਂ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਚਮਕਾ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਉ ਖੰਡਾ ਹੈ। ਅਵਨਾ ਸੇ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਦਾ ਟੇਕੈ ਨਾਮੇ ਹੀ ਸੁਖ ਮੰਡਾ ਹੈ। ਰਾ ਗੌੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ ਪੀ ਹਾਂ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ। ਔਦ ਗਟੈ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸੁਆਰੇ ਰਹਾਓ। ਜੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹੋ ਰਸਕਤਾ ਤਨ ਜਾਨੀ। ਜਾਂ ਕੋ ਆਏ ਸੋਏ ਬਿਹਾ ਜੋ ਗੁਰਤੇ ਮਨੇ ਵਸੇਰਾ। ਨਿਜ ਕਰ ਮਹਿਰ ਪਾਓ ਸੁਖ ਸਹਿਜੇ ਬੋਰ ਨਾ ਆਏ ਗੋ ਫੇਰਾ।

0: ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ।
1: ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਹੋ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਨੂੰ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਥੇ ਸੁਦਕ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਾਵੇ ਤਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਜੁਗੋ ਜੁਗਾ ਟਲ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲੋ ਜੀ। ਇਹ ਨਿਮਾਣੀਆਂ ਦੇ ਮਾਣ, ਤਾਣੀਆਂ ਦੇ ਤਾਣ, ਨਿਊਟੀਆਂ ਦੀ ਓਰ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਜੋਧੜੀ ਹੈ। ਸਤਿਗੁਰੂ ਜੀ ਆਪ ਜੀ ਦਾ ਕੋਟੀ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਇਸ ਵੇਲੇ ਤੱਕ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਰਬੱਤ ਸੰਗਤਾਂ ਨੂੰ ਖੁੱਲ੍ਹੇ ਦਰਸ਼ਨੀ ਦਰ ਦੇ ਕੇ ਨਿਹਾਲ ਕੀਤਾ। ਸੰਧਿਆ ਵੇਲੇ ਦੀਵਾਨਾਂ ਦੀ ਸਮਾਪਤੀ ਹੋਈ। ਸਤਿਗੁਰੂ ਜੀ ਆਪ ਜੀ ਦੇ ਸਰੂਪ ਸਾਹਿਬ ਜੀ ਦੀ ਟਹਿਲ ਸੇਵਾ ਨਿਭਾਉਂਦਿਆਂ ਸੋਹਲੇ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਜਾਣ ਬੱਚੇ ਜਾਣ ਕੇ ਮੂੰਹ ਆਪ ਕਰਨਾ, ਅੱਗੋਂ ਤੋਂ ਸੁਮਤ ਪ੍ਰਦਾਨ ਕਰਨਾ, ਦਰਾਈ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਅਤੇ ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹੁਕਮ ਅੰਦਰ ਚਾਰ ਪੈਰ ਰਹਿਣ, ਆਈਏ ਸੁੱਖਾਂ ਦੀ ਬਤੀਤ ਕਰਾਉਣੀ, ਅੰਮ੍ਰਿਤ ਵੇਲੇ ਦੇ ਜਾਗਣ ਨਿਤਨੇਮ ਕਰਨ ਦੇ ਬਲ ਉਦਮ ਚਾਓ ਪ੍ਰਦਾਨ ਕਰਨਾ। ਆਪ ਜੀ ਕਰੋ ਕਿਰਪਾ। ਸਤਿਗੁਰੂ ਜੀ ਆਪ ਜੀ ਆਪਣੇ ਨਿੱਜੀ ਸਥਾਨਾਂ ਲਈ ਚਾਲੇ ਪਾਓ, ਰਾਹ ਪਿੰਡੇ ਵਿੱਚ ਆਪਣੀ ਸੇਵਾ ਤੇ ਲੈਣ ਦਾ ਬਲ ਬਖਸ਼ਿਸ਼ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਅੱਧੇ ਘਰ ਜਾਊਗਾ ਉਹ ਘਰੇ ਬੰਦਾ ਚਾਹੀਦਾ ਇਹ ਚਲੋ ਗੁਰੂ ਦੇ ਘਰ ਬੱਚੇ ਗੁਰੂ

ਉੱਥੇ ਬਾਬੇ ਦਾ ਮੁੰਡਾ ਸੀ ਉੱਥੇ ਹੁੰਦਾ। ਅੱਛਾ ਖੰਡ ਪਾਠ ਤਾਂ ਚੱਲਦਾ ਰਹਿੰਦਾ ਕਿਤੇ ਕਿਤੇ। ਕਿੰਨੇ ਕੁ ਦਿਨ ਵਾਸਤੇ? ਅੱਗੇ ਪਿੱਛੇ ਤਾਂ ਚੱਲ ਚੱਲ ਰਹਿੰਦਾ ਕੰਮ। ਸਟੇਸ਼ਨ ਵਾਲਾ ਕਿਵੇਂ ਚੱਲਦਾ ਗੁਰਦੁਆਰਾ ਸਿੰਘ ਸਭਾ? ਦੂਬੇ ਚਲਾਈ ਜਾਂਦਾ ਕੀ ਉਹਦਾ ਨਾਮ ਜੀ? ਉਹਦਾ ਤੇਲ ਹੋ

ਪੰਜਾਬੀ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪ ਜੀਆਂ ਨੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਗੁਰੂ ਮੰਤਰ ਦੇ ਜਾਪ ਕੀਤੇ, ਸਤਿਗੁਰੂ ਜੀ ਜਪੇ ਨਾਮ ਦੇ ਵਿੱਚ ਬਰਕਤ ਪਾ ਕੇ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਤਿਗੁਰੂ ਜੀ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਦਰੋਂ ਕਰੋਂ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨ, ਨਾਮ ਦੀ ਦਾਤ ਤੰਦਰੁਸਤੀਆਂ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਆਪਣੀਆਂ ਹਾਜ਼ਰੀਆਂ ਬਖਸ਼ਿਸ਼ ਕਰਨ। ਅੱਜ ਜੋ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ, ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਅੰਗ 757 ਅਤੇ 758 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਜਾਪ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਅਤੇ ਸੁਣਨ ਦੀ ਸਤਿਗੁਰੂ ਜੀ ਤਾਕਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ ਤਨ ਮਾਹੇ ਮਿਟਾਵਉ। ਸਿਮਰਉ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਊਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਹੁ ਸਿਮਰਹਿ ਸੇ ਤਨਵੰਤੇ, ਪ੍ਰਭ ਕਹੁ ਸਿਮਰਹਿ ਸੇ ਪਤਵੰਤੇ। ਪ੍ਰਭ ਕਹੁ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕਹੁ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕਹੁ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕਹੁ ਸਿਮਰਹਿ ਸੇ ਬੇਮੁਹਤਾਜੇ। ਪ੍ਰਭ ਕਹੁ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕਹੁ ਸਿਮਰਹਿ ਸੇ ਸੁਖਵਾਸੀ। ਪ੍ਰਭ ਕਹੁ ਸਿਮਰਹਿ ਸਦਾ ਅਬੇਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕਹੁ ਸਿਮਰਹਿ ਸੇ ਪਰ ਉਪਕਾਰੀ। ਪ੍ਰਭ ਕਹੁ ਸਿਮਰਹਿ ਤਿਨ ਸਦਬਲਹਾਰੀ, ਪ੍ਰਭ ਕਹੁ ਸਿਮਰਹਿ ਸੇ ਮੁਖ ਸੁਹਾਵੇ। ਪ੍ਰਭ ਕਹੁ ਸਿਮਰਹਿ ਤਿਨ ਸੂਖ ਬਿਹਾਵੈ, ਪ੍ਰਭ ਕਹੁ ਸਿਮਰਹਿ ਤਿਨ ਆਤਮ ਜੀਤਾ। ਪ੍ਰਭ ਕਹੁ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕਹੁ ਸਿਮਰਹਿ ਤਿਨ ਅਨੰਦ ਕਨੇਰੇ। ਪ੍ਰਭ ਕਹੁ ਸਿਮਰਹਿ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ। ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ। ਪ੍ਰਭ ਕਹਿ ਸਿਮਰਨ ਕਬਹੁ ਨ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ। ਪ੍ਰਭ ਕਹਿ ਸਿਮਰਨ ਸਹਿਜ ਸੁਮਾਨੀ, ਪ੍ਰਭ ਕਹਿ ਸਿਮਰਨ ਨਿਹਚਲ ਆਸਨ। ਪ੍ਰਭ ਕਹਿ ਸਿਮਰਨ ਕਮਲ ਬਿਗਾਸਨ, ਪ੍ਰਭ ਕਹਿ ਸਿਮਰਨ ਅਨਹਦ ਝੁਨਕਾਰ। ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ। ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ। ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਣਾ। ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਪਹਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂਟ ਪਾਪ ਪਰਹਰੈ। ਗੁਰਮੁਖ ਨਾਮ ਜਪਹੋ ਮਨ ਮੇਰੇ, ਨਾਨਕ ਪਾਵਹ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹੇ ਮਾਰਗ ਇਹ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ।
अनक बिघन जय आये संघारै हर का नाम तत्काल उधारै अनिक जोन जनमै मर जाम नाम जपत पावै बिसराम हौ मैला मल कबहु न धोवै हर का नाम कूट पाप खोवै ऐसा नाम जपहु मन रंग नानक पाइय साध कै संग जिह मार्ग के गने जाए ना कोसा हर का नाम उहा संग तोसा जिह पैंडाए महान गुबारा हर का नाम संग उजियारा जहा पंथ तेरा को ना सियानु हर का नाम तह नाल पछानु जह महा पयान तपत बहु काम तह हर के नाम की तुम ऊपर शाम जहा त्रिखा मन तुझ आ करखै तह नानक हर हर अमृत बरखै भगत जना की बरतन नाम संत जना के मन बिसराम हर का नाम दास की ओट हर कै नाम उदरी जान कूट हर जस करत संत दिन रात हर हर औखद साधक मात हर जन कै हर नाम निधान पार ब्रह्म जन की नो दान मान तान रंग रति रंग एक नानक जान कै बिरत बबेकै हर का नाम जन को मुक्त जुगत हर कै नाम जन को त्रिपत भुगत हर का नाम जन का रूप रंग हर नाम जपत कब परे ना भंग हर का नाम जन की वडयाई हर कै नाम जन शोभा पाई हर का नाम जन को भोग जोग हर नाम जपत कछ नाहे बेयोग जन राता हर नाम की सेवा नानक पूजै हर हर देवा हर हर जन कै मालक जीना हर तन जन को आप प्रभ दीना हर हर जन कै ऊट सतानी हर प्रताप जन अवर न जानी ओत पोत जन हर रस राते नाम सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बौ करे नानक जन संग केते तरे पार जात एहो हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत प्रताप दुर्त सब नसै संत का संग वड भागी पाई है संत की सेवा नाम त्याई है नाम तुल कश अवर ना होए नानक गुर मुख नाम पावै जन कोए सलोक बहु शास्त्र बहु सिमृति पेखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमृत वख्यान योग अभ्यास कर्म धर्म क्रिया सगल त्याग बन मध्य फिरिया अनेक प्रकार किए बहु जतना पूर्ण दान होमे बहु रतना शरीर कटाए होमे कार राती वर्तनेम करे बहु पाती नहीं तुल राम नाम विचार नानक गुरमुख नाम जपिए एक बार नौ खंड प्रथमे फिरै चेर जीवै महा उदास तपी सरथी वै अग्न माहे होमत प्राण कनक अश्व हैवर भूम दान न्योली कर्म करै बहु आसन संजन जैन मार्ग संजम अत साधन निमक निमक कर शरीर कटावै तौपी होमै मैल न जावै हर के नाम संसर कश नाहे नानक गुरमुख नाम जपत गत पाहे मन कामना तीर्थ देश उठै गर्भ गुमान न मन ते हुटै सोच करै दिन सो अर रात मन की मैल न तन ते जात इस देही को बहु साधना करै मन ते कबहु न बिखिया ठरै जाल धोवै बहु देही अनीत सुध कहाँ होए काची पीत मन हर के नाम की महिमा ऊच नानक नाम उदरे पतत बहुमूच बहुत सियाणप जम का भव व्यापै अनेक जतन कर त्रिशन ना त्रापै भेख अनेक अगन नहीं बुझै कोट उपाव दरगा नहीं सिजै छूट सनाही उब पयाल मुहे व्यापह माया जाल अवर करतूत सगली जम डाने गोविंद भजन बिन तिल नहीं माने हर का नाम जपत दुख जाए नानक बोलै सहज सुबाए चार पदार्थ जे को मांगै साध जना की सेवा लागै जे को अपना दुख मिटावै हर हर नाम हृदय साध गावै जे को अपनी शोभा लोरै साध संग एहो मैं शोरै जे को जन्म मरण ते डरै साध जना की सरणी परै जिस जन को प्रभ दर्श प्यासा नानक ताकै बल बल जासा सकल पुरख मैं पुरख प्रधान साध संग जाका मिटै अभिमान आप सकाओ जो जाने नीचा सो गनिय सब ते ऊंचा जा का मान होए सगल की रीना हर हर नाम तिन घट घट चीना मन अपने ते बुरा मिटाना पेखै सगल श्रेष्ठ साजना सुख दुख जान साम दृष्टेता नानक पाप पुन नहीं लेपा निर तन कौ तन तेरो नाउ निथावे कौ नाउ तेरा थाउ निमाने को प्रभ तेरो मान सगल कटा कौ देव दान करन करावन हार स्वामी सगल कटा के अंतर जामी अपने गात मित जान हूँ आपे अपन संग आप प्रभ राते
ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਖਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਏ ਅਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਬਾਰ ਬਵਿਸਥਾ ਤੁਜੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲਿਹੋ ਤਾਉ ਨਾਨਕ ਸੀਜੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ, ਸੁਤ ਭਰਾਤ ਮੀਤ ਬੰਤਾ ਸੰਗ ਹਸ ਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗਹਿ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਆਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦ ਅੰਤ ਜਿਉ ਰਾਖਨ ਹਾਰ, ਤਿਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵ ਨਿਤ ਪਾਵੈ, ਤਾਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਾਧ ਸਦਾ ਹਜੂਰੇ, ਤਾਕੋ ਅੰਧਾ ਜਾਨਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਸਹਿ ਬਿਸਾਰੈ ਮੁਗਧ ਅਜਾਨ। ਸਦਾ ਸਦਾ ਇਹ ਭੂਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋਟ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲੇਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ਼ ਨਾਹੇ ਕਾਸ਼ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਾਨ ਸਹਿਜ ਸੁਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲੇਹੋ ਊੜ ਨਿਭਾਵੈ। ਕਹਾ ਬੁਝਾਰਤ ਬੂਜੈ ਡੋਰਾ, ਨਿਸ ਕਹੀਐ ਤਉ ਸਮਝੈ ਪੋਰਾ। ਕਹਾ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਪੀ ਸੋਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਦ ਊਹਾ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਾਰੈ। ਸੰਗ ਸੁਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਸਿਓ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਬੈਰ ਬਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ, ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ। ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ। ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ। ਲਾਗੈ ਹੈ ਆਨ ਸੁਆਏ, ਨਾਨਕ ਕਹੂ ਨ ਸੀ ਜਈ। ਬਿਨ ਨਾਵੈ ਪਤ ਜਾਏ ਅਸ਼ਟਪਦੀ। ਦਸ ਬਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਪੀ ਨ ਦੇ ਦਸ ਪੀ ਹੈਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕਹੋ ਕੀਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਤੋਕ ਨਾਨਕ ਤਿਨ ਪਾਇਆ। ਅਗੰਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਬਰਤੈ ਆਨੰਦ ਉਲਾਸ। ਆਪਣੀ ਅਮਾਨ ਕਾਸ਼ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸਤ ਤਿਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨੇਕ ਭਾਂਤ ਮਾਇਆ ਕੀ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜੋ ਦਿਸੈ ਸੋ ਚਾਲਨ ਹਾਰ, ਲਾਪਟ ਰਹੇ ਤਹਿ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨ ਆਵੈ ਕੇਹ।
ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸ਼ਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨਹਿ, ਮਿਥਿਆ ਹਸਤ ਪਰ ਦਰਬ ਕੋ ਹਿਰਹਿ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਹੈ, ਮਿਥਿਆ ਮਨ ਪਰ ਲੋਭ ਲੁਭਾਵੈ ਹੈ, ਮਿਥਿਆ ਤਾਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਜੇ ਮਿਥਿਆ ਸਭ ਪਹੇ, ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਖਤ ਕੀ ਅਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ, ਧਨ ਧਨ ਤੇ ਜਨ ਜਿਹ ਘਟ ਬਸਿਉ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ, ਰਹਿਤ ਅਵਰ ਕਾਸ਼ ਅਵਰ ਕੁਮਾਵਤ, ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ, ਜਾਨਨ ਹਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਣ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਈ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ, ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ, ਤਿਸ ਕੋ ਸਿਮਰਤ ਪਰਮਗਤ ਪਾਵਹਿ, ਜਿਹ ਪ੍ਰਸਾਦ ਬਸ ਹੈ ਸੁਖ ਮੰਤਰ, ਤਿਸੇ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੋ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹਟਾਵਹਿ ਹੈ, ਤਿਸ ਹੈ ਤਿਆਗ ਅਵਰ ਕਤਲ, ਤਿਸ ਹੈ ਤਿਆਗ ਕਤ ਅਵਰ ਲੁਭਾਵੈ ਹੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜਿਹ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਾ ਹੈ ਮਾਨ ਪਾਵੈ ਹੈ, ਨਾਨਕ ਪਤ ਸੇਤੀ ਘਰ ਜਾਵੈ ਹੈ, ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲੇਵ ਲਾਵਹੋ ਤਿਸ ਰਾਮ ਸੁਨੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹੈ ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ, ਮਨ ਸਰਣੇ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰਾਹੋ ਪ੍ਰਭ ਊਚੇ, ਜਿਹ ਪ੍ਰਸਾਦ ਪਾਈ ਦੁਰਲਭ ਦੇਹੀ, ਨਾਨਕ ਤਾਕੀ ਭਾਗਤ ਕਰੇ ਹੈ, ਜਿਹ ਪ੍ਰਸਾਦ ਅਭੂਖਨ ਪਹਿਰੀ ਜੈ, ਮਾਨ ਤਿਸ ਸਿਮਰਤ ਕਿਉਂ ਆਲਸ ਕੀ ਜੈ, ਜਿਹ ਪ੍ਰਸਾਦ ਅਸਵ ਹਸਤ ਸਵਾਰੀ, ਮਾਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ, ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਬੁਰੋਏ, ਪ੍ਰਭ ਆਪਣੇ ਮਨਾ ਜੈਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਾਧ ਤਿਸ ਹੈ ਧਿਆਈ, ਤਿਸ ਹੈ ਧਿਆਏ ਜੋ ਏਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰੱਖੈ, ਜਿਹ ਪ੍ਰਸਾਦ ਕਰਹਿ ਪੁਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਬਿਵਹਾਰੀ, ਤਿਸ ਪ੍ਰਭ ਕਉ ਸਾਸ ਸਾਸ ਚੇਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੋ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ, ਨਾਨਕ ਜਸ ਕਹੈ ਜਿਹ ਪ੍ਰਸਾਦ ਸੁਨਹਿ ਕਰਨ ਨਾਦ, ਜਿਹ ਪ੍ਰਸਾਦ ਪੇਖ ਹੈ ਬਿਸਮਾਦ, ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲਾ ਹੈ, ਜਿਹ ਪ੍ਰਸਾਦ ਸੰਪੂਰਨ ਫਲ ਹੈ, ਜਿਹ ਪ੍ਰਸਾਦ ਪਰਮਗਤ ਪਾਵੈ ਹੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਹੈ, ਐਸਾ ਪ੍ਰਭ ਤਿਆਗ ਅਵਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕਉ ਮੂਲ ਨ ਮਨਹੋ ਬਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ, ਤੂੰ ਤਾਕੋ ਜਾਪ,
जिह प्रसाद तेरे कारज पूरे तिस हे जान मन सदा हजूरे जिह प्रसाद तू पावह साच रे मन मेरे तू तास्यो राच जिह प्रसाद सब की गत होए नानक जाप जपै जप सोए आप जपाए जपै सो नाओ आप गावाए सो हर गुण गाओ प्रभ कृपा ते होए प्रगास प्रभु दया ते कमल बिगास प्रभ सु प्रसन्न बसै मन सोए प्रभ दया ते मत उत्तम होए सार बिनिधान प्रभ तेरी माया आपहो कछु न किन्हु लया जित जित लावहो तित लगहे हर नाथ नानक इनकै कछु न हाथ श्लोक अगम अगाध पार ब्रह्म सोए जो जो कहे सो मुक्ता होए सुन मीता नानक बिनवंता साध जना की अचरज कथा अष्टपदी साध कह संग मुख उजल होत साध संग मल सगली खोत साध कह संग मिटै अभिमान साध कह संग प्रगटै सुज्ञान साध कह संग बुझै प्रभ नेरा साध संग सब हो तन मेरा साध कह संग पाए नाम रतन साध कह संग एक ऊपर जतन साध की महिमा बरने कौन प्राणी नानक साध की शोभा प्रभ माहे समानी साध कै संग अगोचर मिलै साध कै संग सदा पर फुलै साध कै संग आवै बस पंचा साध संग अमृत रस पुंचा साध संग होए सब की रेन साध कै संग मनोहर बैन साध कै संग नखत हूं तावै साध संग आस थेत मन पावै साध कै संग माया ते भिन साध संग नानक प्रभ सो प्रसन्न साध संग दुश्मन सब मीत साधु कै संग महापुनीत साध संग किस्यों नहीं बैर साध कै संग ना बीगा पैर साध कै संग नाही को मंदा साध संग जाने परमानंदा साध कै संग नाही हो ताप साध कै संग तजै सब आप आपे जाने साध बडाई नानक साध प्रभु बने आई साध कै संग न कबहू तावै साध कै संग सदा सुख पावै साध संग बस्त अगोचर लहै साधु कै संग आजर सहै साध कै संग बसै थान उचै साधु कै संग महल पहुचै साध कै संग दृढ़ै सब धर्म साध कै संग केवल पार ब्रह्म साध कै संग पाए नाम निधान नानक साधु कै कुरबान साध कै संग सब कुल उधारै साध साध साध संग साजन मीत कुटुंब निसतारै साधु कह संग सो धन पावै जिस धन ते सब को वरसावै साधु संग धर्म राय करे सेवा साधु कह संग शोभा सुर देवा साधु कह संग पाप लायन साधु संग अमृत गुण गायन साधु कह संग सर्व थान गम नानक साधु कह संग सफल जनम साध कै संग नहीं कछु काल दर्शन भेटत होत निहाल साधु कह संग कलूकत हरै साधु कह संग नरक पर हरै साध कै संग इहां उहां सोहेला साध संग बिशरत हर मेला जो इच्छा सोई फल पावै साध कै संग न बिरथा जावै पार ब्रह्म साध रिद बसै नानक उधरै साध सुन रसै साध कै संग सुनाउ हर नाउ साध संग हर की गुण गाऊ साध कै संग न मनते बिसरै साध संग सर पर निस्तरै साध कै संग लगै प्रभ मीठा साधु कै संग घट घट डीठा साध संग भय आज्ञाकारी साध संगत पई हमारी साध कै संग मिटे सब रोग नानक साध पेटे संजोग साध की महिमा वेद ना जान है जेता सुन है तेता बख्यान है साध की उपमा ते हो गुण ते दूर साध की उपमा रही भरपूर साध की शोभा का नाही अंत साध की शोभा सदा बेअंत साध की शोभा ऊच ते ऊची साध की शोभा मूच ते मूची साध की शोभा साध बने आई नानक साध प्रभ भेद ना पाई सलोक मन साचा मुख साचा सोए अवर ना पेख एक सबेन कोए नानक ए लक्षण ब्रह्म ज्ञानी होए अष्टपदी ब्रह्म ज्ञानी सदा निरलेप जैसे जल मह कमल अलेप ब्रह्म ज्ञानी सदा निर्दोख जैसे सूर सर्व कौ सोख ब्रह्म ज्ञानी कै दृष्ट समान जैसे राज रंग कौ लागै तुल पवान ब्रह्म ज्ञानी कै धीरज एक ज्यों बसुधा कौ खोदै कौ चंदन लेप ब्रह्म ज्ञानी का यह गुनाऊ नानक ज्यों पावक सह सुभाऊ ब्रह्म ज्ञानी निर्मल ते निर्मला जैसे मैल न लागै जला ब्रह्म ज्ञानी कै मन होय प्रकाश जैसे धर ऊपर आकाश ब्रह्म ज्ञानी कै मित्र सत्र समान ब्रह्म ज्ञानी कै नाही अभिमान ब्रह्म ज्ञानी ऊच ते ऊंचा मन अपनै है सब ते नीचा ब्रह्म ज्ञानी सेजन पहे नानक जिन प्रभ आप करे ब्रह्म ज्ञानी सगल किरीना आत्मरस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते काश बुरा न पया ब्रह्म ज्ञानी सदा समदर्शी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी की निर्मल जुगता
ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कह गरीबी समाहा, ब्रह्म ज्ञानी पर उपकारो महा, ब्रह्म ज्ञानी कह नाही धंधा, ब्रह्म ज्ञानी ले तावत बंधा, ब्रह्म ज्ञानी कह हो सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कह एक रंग, ब्रह्म ज्ञानी कह बस प्रभ संग, ब्रह्म ज्ञानी कह नाम आधार, ब्रह्म ज्ञानी कह नाम प्रवार, ब्रह्म ज्ञानी सदा सद जागत, ब्रह्म ज्ञानी अहंग बुद्ध त्यागत, ब्रह्म ज्ञानी कह मान परमानंद, ब्रह्म ज्ञानी कह कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बीता, ब्रह्म ज्ञानी एक संग हेता, ब्रह्म ज्ञानी कह होए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी को बल बल जाई है, ब्रह्म ज्ञानी को

ਮੇਰ ਸਵਰਨ ਥੀਵੇ। ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮਹਿ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਲ ਹੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕੇਸ਼ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਬਿਨਾਸ, ਕਈ ਕੋਟ ਮੰਗ ਹੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕ ਓੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾ ਕਾਂਤ ਨ ਜਾਣੈ ਕੋਏ ਆਪੇ ਆਪ, ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪੂ ਨੇ ਜਨ ਕਉ ਸਾ ਸਾ ਸਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਜਲ ਸਲ ਮਹੀਲ ਸੋਏ, ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ, ਜੋ ਕਿਰਪਾਇਆ ਸੋਈ ਹੋਗ, ਕਰਨ ਕਰਾਵਣ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿੰਨ ਮਹਿ ਥਾਪੂ ਥਾਪਨ ਹਾਰ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਆ ਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੀ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਥ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਆਵਰ ਨਾ ਆਵੈ, ਕਹੋ ਮਾਨੁਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕਿਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨ ਜਾਣਤ ਬਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੂਲਾ ਦੈਦ ਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨ ਨਾਮ ਮਿਲੇ, ਖਿਨ ਮਹਿ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾ ਕਉ ਆਪਣੇ ਕਰੇ ਬਖਸੀਸ, ਤਾਕਾ ਲੇਖਾ ਨਾ ਗਣੈ ਜਗਦੀਸ, ਜਿਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬ ਆਕਾਸ਼ ਪਾਇਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤਰਵਾਲ, ਕਬਹੂ ਹੋਏ ਬਹਿ ਬੱਡ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵ ਹੀ ਰਹੈ, ਗੁਰੂ ਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਪਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜਿਉ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮਹਿ ਜਲ ਆਏ ਘਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ,
ਨਾਨਕ ਪ੍ਰਭ ਕਹਿ ਸਤਿਗੁਰੂ ਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨ ਕੋ ਉਪਰ ਕਰੇ ਆਸ ਪਲ ਭੀਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੇ ਅਭਿਮਾਨ ਸੋ ਜਾਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹੋ ਤਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਯਤਨ ਕਰ ਆਤਮ ਨਿੰਦਰਵੈ ਹਰ ਦਰਗਹਿ ਕਹੁ ਕੈਸੇ ਗਵੈ ਆਪਸ ਕਹੁ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕਉ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਹਿ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ ਸਹਿਸ ਖਟੇ ਲੱਖ ਕੋ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੇ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਜੈ ਦੇਖਾ ਹੈ ਕਰੈ ਬਿਵੇਕ ਆਪੇ ਹੀ ਏਕ ਆਪੇ ਹੀ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਾਧ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਬਿਸਥਾਰ ਸਭ ਕਾਸ਼ ਉਸਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਸ਼ ਹੋਏ ਥਾਂ ਥਨੰਤਰ ਏਕੈ ਸੋਏ ਆਪੋ ਨਹੀਂ ਚਲੇ ਤੋ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਈ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕੌ ਰੱਖੇ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੇ ਦੁਖਨ ਕਾਗ ਜਿਉ ਲਵੈ ਸੰਤਨ ਕੇ ਦੁਖਨ ਸਰਪ ਜਿਉਨ ਪਾਏ ਸੰਤ ਕੈ ਦੁਖਨ ਤ੍ਰਿਗਤ ਜਿਉਨ ਕਿਰ ਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਸ਼ਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਥਾਉ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਣ ਨ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਆਰ ਦੀਨ
संत के निंदक को सर्ब रोग, संत के निंदक को सदा बिजोग, संत की निंदा दुख मह दुख, नानक संत भावै ता उसका पी होए मोख। संत का दुखी सदा पवित, संत का दुखी किसी का नहीं मित, संत के दुखी को डान लागै, संत के दुखी को सब त्यागै, संत का दुखी महा अहंकारी, संत का दुखी सदा बेकारी, संत का दुखी जन्मै मरै, संत की दुख ना सुख ते टरै, संत के दुखी को ना ही ठाउ, नानक संत भावै ता लै मिलाए। संत का दुखी अद बीच ते टूटै, संत का दुखी कितै काज ना पहुँचै, संत के दुखी को अब उद्यान परमाई है, संत का दुखी उजड़ पाई है, संत का दुखी अंतर ते थोथा, ज्यों सास बिना मृतक की लोथा, संत के दुखी की जड़ किश नाहे, आपन बीज आपे ही खाहे, संत के दुखी कौ अवर न रखन हार, नानक संत भावै तां लै उबार। संत का दुखी इउं बिल लाए, ज्यों जल बिहून मछली तड़फड़ाए, संत का दुखी भूखा नहीं राजै, ज्यों पावक ईदन नहीं त्रापै, संत का दुखी छुटे अकेला, ज्यों बुआड़ तिल खेत माहे दुहेला, संत का दुखी धर्म ते रह तो, संत का दुखी साध मिथ्या कह तो, किरत निंदक का तुर ही पाया, नानक ज्योत सुभावै सोई थया। संत का दुखी बिगड़ रूप हो जाए, संत के दुखी को दरगह मिले सजाए, संत का दुखी सदा सहकाइय, संत का दुखी ना मरै ना जीवाइय, संत के दुखी की पूजे ना आसा, संत का दुखी उठ चले निराशा, संत का दुख न त्रष्टै कोई, जैसा भावै तैसा कोई होए, पया किरत न मेटै कोई, नानक जाने सचा सोए, सब घट तिसके ओ करने हार, सदा सदा तिसको नमस्कार, प्रभु की उस्तत करहो दिन रात, तिसे त्या वहो सास गिरास, सब कुछ वरतै तिसका किया, जैसा करे तैसा कोथिया, अपना खेल आप करने हार, दूसर कौन कहे विचार, जिसनु कृपा करै तिस आपन नाम दे, बड़भागी नानक जान से सलोक, तज हो सियानप सुरज ना हो, सिमर हो हर हर राय, एक आस हर मन रखाओ, नानक दुख परम पहु जाए। अष्टपति मानुख की टेक वृथि सब जान, देवन कौ एक है भगवान, जिसका दिया रहे अघाए, बहुर न तृष्णा लग आए, मारे रखे एको आप, मानुख कह किश नाही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लागै कोए, उस्तत मन में कर निरंकार, कर मन मेरे सत ब्योहार, निर्मल रसना अमृत पियो, सदा सुहेला कर लहे जियो, ननो पेखो ठाकुर का रंग, साध संग बिनसै सब संग, चरण चलो मार्ग गोबिंद, मिटै पाप जपिए हर बिंद, कर हर कर्म श्रवण हर कथा, हर दरगह नानक उजल मथा, बडभागी ते जन जग माहे, सदा सदा हर के गुण गाहे, राम नाम जो करह विचार, से तनवंत गने संसार, मन तन मुख बोलै हर मुखी, सदा सदा जन हो ते सुखी, एको एको एक पछाने, ए तो तकियो सोजी जानै, नाम संग जिसका मन मानया, नानक तिन्हें निरंजन जानया, गुरप्रसाद आपन आप सुझै, तिसकी जान हो तृष्णा बुझै, साध संग हर हर जस कहत, सर्ब रोग त्यो हर जन रहत, आन दिन कीर्तन केवल बख्यान, ग्रस्त मैं सोई निर्बान, एक ऊपर जिस जन की आसा, तिसकी कटिया जम की फासा, पार ब्रह्म की जिस मन भूख, नानक तिसा है न लागै दुख, जिसको हर प्रभ मन चित आवै, सो संत सुहेला नहीं डुलावै, जिस प्रभ अपना कृपा करै, सो सेवक कहो किस ते डराय, जैसा सत ऐसा दृष्टाया, अपने कार्य मैं आप समाया, सोदत सोदत सोदत सीजिया, गुरप्रसाद तत सब बूझिया, जब देखो तब सब किश मूल, नानक सो सूखम सोईया सथूल, नह किश जन्मै नह किश मरै, आपन चले तो आप ही करै, आवन जावन दृष्ट आन दृष्ट, आज्ञाकारी धारी सब श्रेष्ठ, आपन आप सगल मह आप, अनक जुगत राज थाप उथाप, अभिनाशी नाही किछ खंड, धारण धार रहो ब्रह्मंड, अलख अभेव पुरख प्रताप, आप जपाए त नानक जाप, जिन प्रभ जाता सुसुभावंत, सगल संसार उदरै तिन मंत,
प्रभु के सेवक सगल उदाहरण प्रभु के सेवक दुख विसारण आपे मेले कृपाल गुरु का शब्द जप भय निहाल उनकी सेवा सोई लाग जिसनो कृपा करे बड भाग नाम जपत पावे विश्राम नानक तिन पुरख को उत्तम करमान जो किश कर सो प्रभ कै रंग सदा सदा बसा है हर संग सह सुभाए होवे सो होए करने हार पछाणे सोए प्रभ का किया जन मीठ लगाना जैसा सा तैसा दृष्टाना जिसते उपजे तिस माहे समाए ओए सुख निदान उन्हु बन आए आपस को आप दिनो मान नानक प्रभ जन एकु जान सलोक सर्ब कला भरपूर प्रभ बिरथा जानन हार जाके सिमरन उधरी है नानक तिस बलहार अष्टपदी टूटी गांडन हार गोपाल सर्व जिया अपे प्रतपाल सगल की चिंता जिस मन माहे तिसते बिरथा कोई नाहे रे मन मेरे सदा हर जाप अविनाशी प्रभ आपे आप अपन किया कशु न होए जे सो प्राणी लोचै कोए तिस बिन नाही तेरे किश काम गात नानक जाप एक हर नाम रूपवंत होए नाही मोह है प्रभ की ज्योत सगल घट सो है तनवंता होए क्या को गर्भ है जन सब किश दिस तिसका दिया दर्भ है अत सूरा जे को कहावै प्रभ की कला बिना कहतावै जे को होए बहे दा तार जिस दिन हार जाने गवार तिस दिन हार जाने गवार जिस गुर प्रसाद टूटे हो रोग नानक सो जान सदा आरोग ज्यो मंदर को थामे थमन त्यों गुर का शब्द मन है अस थमन ज्यो पाखाण नाव चढ़ तरह प्राणी गुर चरण लगत निस तरह ज्यो अंधकार दीपक प्रकाश गुर दर्शन देख मन होए विगास ज्यो महा उद्यान में मार्ग पावे त्यों साधु संग मिल जोत प्रगटावे तिन संतन की बादशाह तूर नानक की हर लोचा पूर मन मूरख काहे बेल लाइये पुरख लिखे का लिखिया पाई है दुख सुख प्रभ देवन हार अवर त्याग तू तिस्सा है चितार जो काश कर सोई सुख मान पूला काहे फिरया जान कौन बस्त आई तेरा संग लपट रहे उ रस लोभी पतंग राम नाम जप हिरदे माहे नानक पात सेती कर जाहे जिस वक्र को लैन तो आया राम नाम संतन कर पाया तज अभिमान लिहो मन मोल राम नाम हिरदय में तोल लाद खेप संत संग चाल अवर त्याग बिख्या जंजाल धन धन कहे सब कोय मुख उजर हर दरग है सोए एहो वापार विरला वापार है नानक तां कहे साद बलहार है चरण साध के धोए धोए पियो अर्प साध को अपना जियो साध की धूर कर होए स्नान साधु उपर जाइए कुरबान साध सेवा वडभागी पाई है साध संग हर कीर्तन गाई है अनक विघन ते साधु रख है हर गुण गाय अमृत रस चाख है ऊट गही संत है दराया सर्व सुख नानक ते पाया मृतक को जीवालन हार भूखे को देवत आधार सर्व निधान जा की दृष्टि माहे पुरब लिखे का लहना पाए सब किश गुरु सब किश तिसका ओ करने जोग तिस बिन दूसर हुआ ना होग जप जन सदा सदा दिन रहनी सब ते उच निर्मल ए करनी कर कृपा जिस कौ नाम दिया नानक सो जन निर्मल थिया जा कै मन गुर की प्रतीत तिस जन आवे हर प्रभ चीत भगत भगत सुनिए ते हो लोए जाके हृदय एको होए सच करनी सच ताकी रहत सच हृदय सत मुख कहत सची दृष्ट साचा आकार सच वरत साचा पासार पार ब्रह्म जिन सच कर जाता नानक सो जान सच समाता सलोक रूप न रेख न रंग किश त्रेहो गुण ते प्रभ भिन्न तिसे बुझाए नानका जिस होवै सो प्रसन्न अष्टपदी अविनाशी प्रभ मन मह राख मानुख की तू प्रीत त्याग तिसते परे नाही किश कोए सर्व निरंतर एको सोए आपे बिना आपे दाना गहर गंभीर गहीर सुजाना पार ब्रह्म परमेश्वर गोबिंद कृपा निधान दयाल बख्शंद साध तेरे की चरणी पाओ नानक कह मान एहो अनराव मनसा पूर्ण सरना जोग जो कर पाया सोई होग हरन परन जाका नेत्र फोर तिसका मंत्र ना जाने होर आनंद रूप मंगल सद जाकै सर्वथोक सुनिए कर ताकै
ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਤਿਹੁ ਗੁਣ ਮੈਂ ਜਾਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੇ ਕੁਰੰਗ, ਨਾਨਾ ਵਿਦ ਕੀ ਨੋ ਵਿਸਤਾਰ, ਪ੍ਰਭ ਅਬਿਨਾ ਸੀ ਏਕੰਕਾਰ। ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਵਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਣ ਸਰਵਨ, ਕਰ ਕਿਰਪਾ ਜਿਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਾਏ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਹੇ ਸਮਾਣੀ, ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤ ਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕੇ ਹਿਰਦੇ ਪ੍ਰਵੇਸ਼, ਸਤ ਨਿਰਤ ਬੂਜੈ ਜੇ ਕੋਈ ਨਾਮ ਜਪਤ, ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋਤਿ ਸੁਭਾਵੈ ਸੋ ਵਰਤੀਆ। ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਜਿਆ ਤਿਸ ਆਇਆ ਸਵਾਦ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਹੋਏ ਦਾਤੇ ਦੁਖ ਘਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੁਵਟ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਪਹੀ ਸੱਚ, ਨਾਨਕ ਹੋਸੀ ਪੇ ਸੱਚ, ਅਸ਼ਟਪਦੀ ਚਰਨ ਸਤ, ਸਤ ਪਰਸਨਹਾਰ ਪੂਜਾ ਸਤ, ਸਤ ਸੇਵ ਦਰ ਦਰਸ਼ਨ ਸਤ, ਸਤ ਭੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੁਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸਤ ਮਾਹੇ ਲੇ ਬਸਤ ਗਡਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ, ਬੂਜੇ ਬੂਜਨ ਹਾਰ ਬਬੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕੀ ਨਿਰਮਲ ਰੀਤ, ਠਾਕੁਰ ਕਾ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸਾ ਸੁਮਾਰੈ, ਆਪਣੇ ਜਨ ਕਾ ਪਰਦਾ ਟਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਾਤ ਰਾਖੈ, ਤਾਂ ਕਿ ਗਤਮਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸਕਰ ਕੋਟ ਲੱਖੈ, ਜਿਸ ਕਾ ਸਾਸ ਨ ਕੱਢਤ ਆਪ, ਤਕ ਰੱਖਦ ਦੇਖ ਹਾਥ, ਮਾਨਸ ਜਤਨ ਕਰਤ ਬਹੁ ਭਾਂਤ, ਜਿਸਕੇ ਕਰਤ ਬਿਰਥੇ ਨ ਬਿਰਥੇ ਜਾਤ, ਮਾਨਸ ਜਤਨ ਕਰਤ ਪਹੁ ਭਾਂਤ, ਤਿਸਕੇ ਕਰਤ ਬਿਰਥੇ ਜਾਤ, ਮਾਰਿ ਨ ਰਾਖੇ ਅਵਰ ਨ ਕੋਇ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਬਿਡਾਣੀ।
ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਨੇ ਮਨ ਤਨ ਨਾਮੇ ਨਾਮ ਸੁਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲਾ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਪਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੈ ਇਕ ਨ ਜਾਨੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਾਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਹੈ ਤਿਸ ਕੇ ਦਰਸ ਪਾਪ ਮਿਟਾਵੈ ਹੈ ਆਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾਓ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਘਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤ ਗੁਰ ਜਿਸ ਹਰਦੈ ਹਰ ਨਾਉ ਅਨਕ ਵਾਰ ਗੁਰ ਕੋ ਬਲ ਜਾਉ ਸਰਬਨ ਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ ਹੋ ਏਕ ਆਪ ਨਹੀਂ ਕਛ ਭਰਮ ਹੋ ਸਹਿ ਸਿਆਣਪ ਲੈ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈ ਹੈ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਾਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤ੍ਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਪਾਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੋ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਹੜ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿਰਾ ਕੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਹਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਇਕ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਵਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲਾ ਬਿਨ ਭਜਨ ਵਿਖਿਆ ਸਗਲੀ ਸ਼ਾਰ
ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰ, ਰਹੋ ਚਰਨ ਕਮਲ ਰਿਦਮੈ ਉਰਤਾ, ਰਹੋ ਕਰਨ ਕਾਰਣ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਇਹ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੂ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠਤਾ ਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਬਾਛੈ ਹੈ ਮੀਤ, ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਬੋਧੋ ਹਰ ਕੈ ਨਾਏ, ਦਹ ਦਿਸ ਧਾਵਤ ਆਵੈ ਠਾਏ, ਤਾਕੋ ਬਿਘਨ ਲਾਗੈ ਕੋਈ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਬਿਨ ਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਇਓ ਸੈ ਅਬਿਨਾਸੀ, ਕਉ ਨਾਨਕ ਕਾਠੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕੋ ਭਾਵਨਾ ਛੁਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਚਾਲਸ ਦੇ ਰਹਿ ਧਨਾ, ਤੂੰ ਕਹਿ ਲਪਟਾਵੈ ਮੂਰਖ ਮਨਾ, ਸੋ ਤਮੀਤ ਕੁਟੰਬ ਅਰਬੰਤਾ, ਇੰਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸ ਵਾਰੀ, ਝੂਠਾ ਡੰਪ ਝੂਠ ਪਸਾਰੀ, ਜਿਨ ਦੀਏ ਤਿਸ ਬੁਜੇ, ਨਾਮ ਬੇਗਾਨਾ ਨਾਮ ਵਿਸਾਰ, ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੂ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵਾ, ਹੋ ਸੁਨਤ ਕਹਿਤ ਰਹਿਤ ਗਤ ਪਾਵਾ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਇ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਥਰਸ ਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ, ਹਰ ਪੂੰਜੀ ਸਾਂਝ ਕਰੋ ਵਿਵਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨਾਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੇ ਪ੍ਰਭਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸਰਦਾ ਪੂਰ, ਸਦਾ ਸਦਾ ਪ੍ਰਭ ਕੀ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸਰਣ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ, ਬਡਭਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਹੀ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਠ ਮੁਕਤ ਜਨ ਪਾਇਆ, ਜਨਮ ਮਰਨ ਦੁਖ ਭ੍ਰਮ ਗਇਆ, ਐਸ਼ ਪੁੰਨੀ ਸ਼ਰਧਾ ਸਭ ਪੂਰੀ, ਰਬ ਰਹਿਆ ਸਤਸੰਗ ਹਜੂਰੀ, ਜਿਸ ਕਾ ਸਾਥਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਣੈ, ਸੋ ਕਿਉਂ ਬਿਸਰੈ ਜਿਨੇ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰਪ੍ਰਸਾਦ, ਕੋ ਬਿਰਲਾ ਲਖੈ, ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ,
सिमर सिमर सिमर सुख पावह आप जपह अवरह नाम जपावह भगत पाए करिय संसार बिन भगती तन होसी शार सर्व कल्याण सुख निध नाम बूढ़त जात पाए विश्राम सगल दुख होवत नास नानक नाम जपो गुणतास उपजी प्रीत प्रेम रस चाओ मंत्र अंतर एही सुहाओ नेत्रों पेख दर्श सुख होए मन बिगसै साध चरण तोए भगत जना के मन तन रंग बिरला को पावे संग एक बस्त दीजै कार माया गुरु प्रसाद नाम जप लया ताकि उपमा कही न जाए नानक रहया सर्ब समाए प्रभक्षंद दीन दयाल भगत वशल सदा कृपाल अनाथ नाथ गोबिंद गोपाल सर्ब कटां करत प्रतपाल आद पुरख कारण करतार भगत जना के प्राण आधार जो जो जपै सो होए पुनीत भगत पाए लावै मन हीत हम निर्गुनियार नीच अजान नानक तुमरी शरण पुरख भगवान सर्ब बैकुंठ मुक्त मोख पाए एक निमक हर के गुण गाए अनक राज भोग बढ़े आई हर के नाम की कथा मन पाई बहु भोजन का प्रसंगीत रसना जपती हर हर नीत भली सो करनी सुबा तनवंत हृदय बसे पूर्ण गुरमंत साध संग प्रभ देहो निवास सर्ब सुख नानक प्रगास सलोक सर गुण निर्गुण।

ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੀ ਬੁਝੈ ਤਾਂ ਹੋਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੁ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਤਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ ਆਖੈ ਮੰਗਹਿ ਦੇਹ ਦੇ ਦਾਤ ਕਰੇ ਦਾਤਾਰੁ ਫਿਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰੁ ਮੂੰਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵਹਿ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ

ਤੂੰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲਣਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲਿਖ ਪੁਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਲਿਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉਵਰ ਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪਉ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾ ਸਾ ਆਗਾਸ ਊੜ ਕੂੜ ਕਪਾਲ ਥੱਕੇ ਵੇਦ ਕਹਿ ਨਿਕਵਾਤ ਸਹਿ ਸਠਾਰਹਿ ਕਹਿਣ ਕਤਿਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸੁ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੂਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨ ਸਿਫਤੀ ਕਹਿ ਨਯੰਤ ਅੰਤ ਨ ਕਰਨੈ ਦੇ ਨਯੰਤ ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪੈ ਕਿਆ ਮਨ ਮੰਤੁ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਵੱਡਿਆ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋ ਦਾ ਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਹਿ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁੱਖ ਭੁੱਖ ਸਦਮਾਰ ਇਹ ਪੈਦਾ ਤੇਰੀ ਦਾ ਤਾਰ ਬੰਦ ਕਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੈ ਜਿਟੀਆਂ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇਕੇ ਹੀ ਕੇ ਜਿਸ ਨੂੰ ਬਖਸ਼ੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲਾ ਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲਾ ਕਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਵਖਿਆਨ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸ਼ਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨੋ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਹੇ ਤਾਕ ਨ ਸਕੈ ਕੇਈ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੀ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾ ਰੰਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਕਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸਿਉ ਕਹੀਏ ਨ ਕੀਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈ ਸੁੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਨਾਸੁਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪੇ ਆਲੇ ਗਾਵਨ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਹਿ ਜੋਧ ਮਹਾਂ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ
साचा साची नाई है पियो सी जाय न जासी रचना जिन रचाई रंगी रंगी पाती कर कर जिनसी माया जिन उपाई कर कर वेखै कीता अपना जिव तिस दी वडियाई जो तिस भावै सोई करसी हुक्म न करना जाई सो पातशाहो साहा पातशाहिब नानक रहण रजाई मुंदा संतोख शर्म पा झोली ध्यान की करै बिभूत किंता काल कुआरी काया जुगत डंडा प्रतीत आई पंथी सगल जमाती मंजी तै जगजीत आदेश तिसै आदेश आद नीलन आदन आहत जुग जुग एको वेश भुगत ज्ञान दया भंडारण घट घट वाजै नाद आप नाथ नाथी सब जाकी रित सिदवरा साध संजोग जोग दे कार चला वह लिखे आवह भाग आदेश तिसै आदेश आद नीलन आद अनाहत जुग जुग एको वेश एक माई जुगत वे आई तिन चेले प्रवाण एक संसारी एक भंडारी एक लाए दी बाण जिव तिस भावै तिवे चलावै जिव होवै फुरमान ओह वेखै ओना नजर न आवै बहुता एहो विडाण आदेश तिसै आदेश आद अनिल अनाद अनाहत जुग जुग एको वेश हसन लो विलो भंडार जो किछ पाया सो एक वार कर कर वेखै सिरजनहार नानक सच्चे की साची कार आदेश तिसै आदेश आद नील नाद अनाहत जुग जु एक वेश एक दूजी बहु लख होए लख होवै लखवीस लख लख गेड़ा या की है एक नाम जगदीश एत राहे पत पवड़ियां चढ़िया हुए अकीस सुन गल्ला या काश की टाया इरीस नानक नजरी पाई है कूड़ी कूड़ै ठीस आखन जोर चुपै न जोर जोर न मंगण दे न जोर जोर न जीवन मरण न जोर जोर न राजमाल मनसूर जोर न सुरती ज्ञान विचार जोर न जुगती छुट्टै संसार जिसा जोर कर वेखै सोए नानक उत्तम नीच न खोए राती रुती थिती वार पवन पाणी अग्नि पाताल तिस विच धरती ताप रखी धर्मसाल तिस विच जी जुगत के रंग तिनके नाम अनेक अनंत करमी करमी होए विचार सच्चा सच्चा दरबार तिथै सोहन पंच परवार नदरी कर्म पवै निशान कच पकाई उत्थै पाए नान गया जापै जाए धर्म कंड का एहो धर्म ज्ञान खंड का आखो कर्म केते पवन पानी वै संतर केते कान महेश केते बरमे काट घड़ी है रूप रंग के वेश केतिया कर्म भूमि मेर केते केते धूप देश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दान मुन केते केते रतन समुंद केतिया काणी केतिया बाणी केते पात नरिंद केतिया सुरती सेव केते नानक अंत नांत ज्ञान खंड मैं ज्ञान प्रचंड तिथै नाद विनोद कोड आनंद शर्म खंड की बाणी रूप तिथै काढ़त घड़िए बहुत अनूप ताकिया गल्ला कथिया ना जाही जी को कह पिछे पछुताए तिथै घड़ियै सुरत मत मन बुद्ध तिथै घड़ियै सुरां सिद्धां की सुध कर्म खंड की बाणी जोर तिथै होर न कोई होर तिथै जोद महाबल सूर तिन मह राम रहया भारपूर तिथै सीतो सीता महमा माहे ताके रूप न कथने जाहे ना उह मरे न ठागे जाहे जिन कै राम वसै मन माहे तिथै भगत वसै के लोक रै नन सच्चा मन सोए सच खंड वसै निरंकार कर कर वेखै नदर निहाल तिथै खंड मंडल वर भंड जे को कथै तंत नंत तिथै लो लो आकार जिव जिव हुकम तिवै तिवकार वेखै विकसै कर विचार नानक कथना करडा सार जत पहारा धीर सुनियार अहरण मत वेद हथियार भाओ खलागन तपताऊ भांडा भाओ मृत ढाल घड़िया शब्द सच्ची टकसाल जिनको नदर कर्म तिनकार नानक नदरी नदर निहाल श्लोक पवन गुरु पाणी पिता माता तरत महत दिवस रात दोए दाई दाया खिले सगल जगत चंगे आईया बुरे आईया वाचे धर्म हदूर करमी आपो अपनी के नेड़े के दूर जिन नाम ते आया गए मसक्कत काल नानक ते मुख उजले केती छुट्टी नाल
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਚੰਤਵ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤੋਜ ਕਹੀ ਜੈ ਕੂਟ ਇੰਦਰ ਇੰਦਰਾਨ ਸਾਹੇ ਸਾਹਾਨ ਗਨੀ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਜਬੇ ਅਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਕਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਵੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਚੰਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜਮ ਹੈ ਅਭੂਤ ਹੈ ਅਚੂਤ ਹੈ ਅਲੋਕ ਹੈ ਅਸੁਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ
నమో గీత గీతే నమో తాన తానే నమో నిర్త నిర్తే నమో నాద నాదే నమో పాన పానే నమో బాద బాదే అనంగీ అనామే సమస్తి స్వరూపే పరపంగీ పరమాత్మే సమస్తి బిభూతే కలంకం వినానే కలంకీ స్వరూపే నమో రాజ రాజేశ్వరం పరమ రూపే నమో జోగ జోగేశ్వరం పరమ సిద్ధే నమో రాజ రాజేశ్వరం పరమ వృద్ధే నమో శస్త్రపాణే నమో అస్త్రమాణే నమో పరమ జ్ఞాత నమో లోకమాత ఆపేఖీ అపరమీ అభోగీ అభుగతే నమో జోగ జోగేశ్వరం పరమ జుగతే నమో నిత నారాయణే క్రూర కర్మే నమో ప్రేతాప్రే దేవే సుధర్మే నమో రోగహర్తా నమో రాగ రూపే నమో సాహసాహ నమో భూప భూపే నమో దాన దానే నమో మాన మానే నమో రోగ రోగే నమస్తంగ స్నాన నమో మంత్ర మంత్రం నమో జంత్ర జంత్రం నమో ఇష్ట ఇష్టే నమో తంత్ర తంత్రం సదా సచిదానంద సత్రం పరణాసి సదా సచిదానంద సర్వం పరణాసి అనూపే అరూపే సమస్తుల్ నివాసి సదా సిద్ధదా బుద్ధదా వృద్ధకర్తా అదో ఉర్ధ అర్ధం అగంగ ఓగహర్తా పరం పరం పరమేశ్వరం ప్రోచపాలం సదా సర్వదా సిద్ధదాత దయాలంగ ఛేదీ అపేదీ అనామంగ అకామంగ సమస్తోపరాజీ సమస్తామంగీరాజో చాచరీ చాంద జలే హై తలే హై అపీత హై అపే హై ప్రభు హై అజూ హై అదేశ హై అపేశ హై భుజంగ ప్రయా చాంద అగాధే అబాధే అనందీ స్వరూపే నమో సర్వమానే సమస్తి నిదానే నమస్తుంగ నిర్ణాతే నమస్తుంగ పరమాత్మే నమస్తుంగ గంజే నమస్తుంగ పంజే నమస్తుంగ కాలే నమస్తుంగ పాలే నమో సర్వదేశే నమో సర్వేశే నమో రాజరాజే నమో సాజ సాజే నమో సాహసాహే నమో మాహమాహే నమో గీత గీతే నమో ప్రీత ప్రీతే నమో రోఖ రోకే నమో శోక శోకే నమో సర్వరోగే నమో సర్వభోగే నమో సర్వజీతం నమో సర్వపీతం నమో సర్వజ్ఞానం నమో పరమతానం నమో సర్వమంత్రం నమో సర్వజంత్రం నమో సర్వదృశ్యం నమో సర్వకృశ్యం నమో సర్వరంగే త్రిపంగీ అనంగే నమో జీవ జీవం నమో బీజ బీజే అఖిజే అపిజే సమస్తం ప్రసీజే కృపాలం స్వరూపే కుకర్మం ప్రణాసి సదా సర్వదా హృద సిద్ధం నివాసీ చర్పట చంత్వ ప్రసాద అమృత కర్మే అమృత ధర్మే అకల జోగే అచల భోగే అచల రాజే అటల సాజే అఖల ధర్మంగ లఖ కర్మం సర్వంగ దాత సర్వంగ జ్ఞాత సర్వంగ పానే సర్వంగ మానే సర్వం ప్రాణం సర్వం త్రాణం సర్వం భుక్త సర్వం యుక్త సర్వం దేవం సర్వం పేవం సర్వం కాళే సర్వం పాళే రుహాల్ చంత్వ ప్రసాద్ ఆది రూప నాద మూరత జౌన పుర్ఖ పారు సర్వమాంత్రిమాన్ దేవ పేవాదు ఉదారు సర్వపాలుక్ సర్వకాలుక్ సర్వకూపన కాల్ జత్ర తత్ర విరాజ హే అవతూత రూప రిసాల్ నామ ఠామ్ న జాత జాక రూప రంగ నరేక ఆది పుర్ఖ ఉదార మూర్త జౌన ఆదశేఖ దేశ ఔర న పేష జాకర రూప రేఖ న రాగ జత్ర తత్ర దిశా విశా హే ఫైలు అనురాగ నామ కాంబహీన పేఖ తామ హూ నహ జాహి సర్వమాన్ సర్వత్ర మాన్ సదయ మాన్ తతాహేక మూర్త అనేక దర్శన కీన రూప అనేక ఖేల ఖేల ఖేల ఖేల అనంత కో ఫిరేక దేవ పేవ నా జానహి జేవే దౌర కతేవ రూప రంగ నా జాత పాసు జానే కే జేవ తాత మాత నా జాత జాకర జన మరణ బహీన చక్ర వక్ర ఫిరే చత్ర చక మానీ పురతీన లోక చౌదా కే విఖే జగ జా పీజే జాప ఆది దేవనాద మూరత థాప్యో సభ్య జీ తాప పరమ రూప నీత మూరత పూర్ణ పురుఖ పారు సర్వ విశ్వ రచ్యో స్వయం పవ గడన భంజన హారు కాలహీన కళా సంయుక్త కాల పురుఖ దేశ ధర్మ తామ సు పరమ రహత అపూత అలఖ పేస వంగ రాగ నారంగ జాకే జాత పాత నామ గర్భ గంజన దుష్ట భంజన ముఖ దాయ కామ ఆప రూప మీక అనుష్టతి పురుకృతూత గర్భ గంజన సర్వభంజనాత్ రూప సూత అంగహీన భంగ నాత్మేక పురుఖ పారు సర్వ లాయక సర్వ కాయక సర్వ కో ప్రత పారు సర్వ గంత సర్వ అంత సర్వ తేన పేఖ సర్వ శాస్త్ర నా జానహి జే రూప రంగ రేఖ పరమ వేద పురాణ జాకే నేత భాగత నిత్ కోట సిమృత ప్రాణ శాస్త్ర నయా వహి వచిత్ మద్ పార చంత్వ ప్రసాద గుణగణ ఉదార మహిమా అపారు అసన భంగ ఉపమాన అంగన పౌ ప్రకాశ నిస్తిన నా సాజాను బాహు సాహను సాహు
ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਆਬਾ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸ਼ਯ ਕਰਮੂ ਅਦ੍ਰਿਸ਼ਯ ਧਰਮੂ ਸਰਬ ਪ੍ਰਨਾਡੇ ਅੰਡਨ ਬਾਡੇ ਚਾਚਰੀ ਸੰਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰਗ ਕਰਿਯੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੀ ਚਤੁਰ ਚੱਕਰ ਪਾਸੀ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥਿਸੈ ਅਦਿਸੈ ਅਦ੍ਰਿਸੈ ਅਦ੍ਰਿਸੈ ਭਗਵਤੀ ਛੰਤ ਪ੍ਰਸਾਦ ਕਥਤੇ ਕਿਆ ਚਿਜ ਦੇਸੈ ਕਿਆ ਭਿਜ ਭਿਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੁਖੈ ਕੇ ਅਵਧੂਤ ਬਰਨੈ ਕੇ ਬਿਭੂਤ ਕਰਨੈ ਕੇ ਰਾਜੰਗ ਪ੍ਰਭਾ ਹੈ ਕੇ ਧਰਮੰਗ ਤੁਜਾ ਹੈ ਕੇ ਅਸੋਕ ਵਰਣੈ ਕੇ ਸਰਬਾ ਅਪਰਣੈ ਕੇ ਜਗਤੰਗ ਕ੍ਰਿਤੀ ਹੈ ਕੇ ਛਤਰੰਗ ਛਤਰੀ ਹੈ ਕੇ ਵਰਮੰਗ ਸਰੂਪੈ ਕੇ ਅਨੁਭਵ ਅਨੂਪੈ ਕੇ ਆਦੁ ਅਦੇਵ ਹੈ ਕੇ ਆਪ ਅਪੇਵ ਹੈ ਕੇ ਚਿਤਰੰਗ ਵਹੀਨੈ ਕੇ ਕੈ ਅਧੀਨੈ ਕੇ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕੈ ਕਿ ਪਾਕ ਵਿਆਹ ਵਹਿ ਕਿ ਗੈ ਭੁਲ ਗੈ ਵਹਿ ਕਿ ਫੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦਿਸ ਹੈ ਕਿ ਸਰਵਤਰ ਭਿਸ ਹੈ ਕੀ ਸਰਵਤਰ ਰਾਜੈ ਕੀ ਸਰਵਤਰ ਸਾਜੈ ਕੀ ਸਰਵਤਰ ਦੀਨੈ ਕੀ ਸਰਵਤਰ ਲੀਨੈ ਕੀ ਸਰਵਤਰ ਜਾਹੂ ਕੀ ਸਰਵਤਰ ਭਾਹੂ ਕੀ ਸਰਵਤਰ ਦਿਸੈ ਕੀ ਸਰਵਤਰ ਭਿਸੈ ਕੀ ਸਰਵਤਰ ਕਾਲੈ ਕੀ ਸਰਵਤਰ ਪਾਲੈ ਕੀ ਸਰਵਤਰ ਹੰਤਾ ਕੀ ਸਰਵਤਰ ਗੰਤਾ ਕੀ ਸਰਵਤਰ ਭੇਖੀ ਕੀ ਸਰਵਤਰ ਭੇਖੀ ਕੀ ਸਰਵਤਰ ਕਾਜੈ ਕੀ ਸਰਵਤਰ ਰਾਜੈ ਕੀ ਸਰਵਤਰ ਸੁਖੈ ਕੀ ਸਰਵਤਰ ਭੁਖੈ ਕੀ ਸਰਵਤਰ ਤ੍ਰਾਣੈ ਕੀ ਸਰਵਤਰ ਪ੍ਰਾਣੈ ਕੀ ਸਰਵਤਰ ਦਿਸੈ ਕੀ ਸਰਵਤਰ ਭੇਸੈ ਕੀ ਸਰਵਤਰ ਮਾਨਿਆ ਸਦੈਵ ਪ੍ਰਧਾਨੈ ਕੀ ਸਰਵਤਰ ਜਾਪਿਆ ਕੀ ਸਰਵਤਰ ਥਾਪਿਆ ਕੀ ਸਰਵਤਰ ਭਾਨੈ ਕੀ ਸਰਵਤਰ ਮਾਨੈ ਕੀ ਸਰਵਤਰ ਇੰਦ੍ਰੈ ਕੀ ਸਰਵਤਰ ਚੰਦ੍ਰੈ ਕੀ ਸਰਵੰ ਕਲੀ ਮੈਂ ਕੇ ਪਰਮੰਗ ਫਹੀ ਮੈਂ ਕੇ ਆਕਲ ਅਲਾ ਮੈਂ ਕੇ ਸਾਹਿਬ ਕਲਾ ਮੈਂ ਕੇ ਹੁਸਨਲ ਵਜ਼ੂ ਹੈ ਤਮਾਮੁਲ ਰਜ਼ੂ ਹੈ ਹਮੇਸ਼ੁਲ ਸਲਾਮ ਮੈਂ ਸਲੀ ਕਤਮ ਦਾਮੈ ਗਨੀ ਮੁਲ ਸਿਖਸਤੈ ਗਰੀਬ ਉਲ ਪਰਸਤੈ ਬਿਲੰਦੁਲ ਮਕਾਨੈ ਜ਼ਮੀਨ ਉਲ ਜ਼ਮਾਨੈ ਤਮੀ ਜੁਲ ਤਮਾਮੈ ਰਜ਼ੂਅਲ ਨਿਦਾਨੈ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨੈ ਅਨਿਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀ ਜੁਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਵਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸੁਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸੁਧਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਗਾਧ ਰੂਪੈ ਅਨਾਧ ਸਰੂਪੈ ਅਨੰਗੀ ਅਨਾਮੀ ਤ੍ਰਿਭੰਗੀ ਤ੍ਰਿਕਾਮੀ ਤ੍ਰਿਵਰਗੰ ਤ੍ਰਿਵਾਦੀ ਅਗੰਜੀ ਅਗਾਧੇ ਸੁਭੰ ਸਰਭਾਗੀ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਚਿਜ ਹੈ ਅਛੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਿਥਫੁਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੂ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੂ ਆਪ ਹਾਥ ਦੈ ਮੂਹੇ ਬਚਾਵਹੂ ਸੁਖੀ ਬਸੈ ਮੋਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆ ਸੁੰਦਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੈ ਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਛਨ ਉਪਜਾਇਓ ਆਦੰਤਿਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੁਵਾਰੀ ਸ਼ਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜੂ ਚਾਰੈ ਤੁਮ ਸਭ ਹੀ ਤੇਰੈ ਤਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬੂ ਆਦ ਨੀਲ ਅਨਾਦ ਸੰਭੂ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲੱਖਾਂ ਨਾ ਜਾਏ ਪਸਾਰਾ ਕੇ ਵਿਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਕਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਹੇ ਨੇ ਹਰਿ ਹੋ ਤਾ ਕੇ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮੁ ਸਭ ਹੋਈ ਦੁਸ਼ਟ ਚਾਹ ਚਵ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਛੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ
सुनै गुंग जो याहि सुरस न पावई, सुनै मूढ़ चित लाए चतुरता आवई, दुख दर्द पौ निकड़ना तिन नरके रह, हो जो याकी एक बार चौपाई को कहे, चौपाई संबत सत्रह सहसपनी जय अर्ध सहसपुन तीन कही जय। आद्रुसुदी अष्टमी रववारा, तीर्थ तद्रव ग्रंथ सुधारा, सुवैया पाए गहे जब ते तुमरे, तब ते कुआंक तरे नहीं आन्यो, राम रहीम पुराण कुरान अनेक कह मत एक न मान्यो, सिमृत शास्त्र वेद सब गो भेद कह हम एक न जान्यो, श्री सपान कृपा तुमरी कर, मैं न कहू सब तुहे तो बखान्यो, दोहरा सगल द्वार को छाड़ के गयो तुहारू द्वार,

ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ।

ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਹਿ ਪੋਹੇ ਨਾ ਸਕੀ ਜਿਸਨੂੰ ਆਪਣੇ ਲਿਵ ਲਾਵੇ ਆਪਣੇ ਲਈ ਵਾਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਇੱਕੋ ਜਿਹੀ ਕਰਤੈ ਕੇ ਲਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ ਹਿਮਾਇਆ ਜਿੱਤਰ ਵਿਸਰੈ ਮੂਹ ਭਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੁ ਜੀ ਮਿਲੈ ਤਿਸਨੋ ਸਿਰ ਸੋਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਾਪ ਮੁੱਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ

ही तुम ते हो।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਉੱਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਧੰਨ ਧੰਨ ਧੰਨ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦੀਆਂ ਰਹਿਮਤਾਂ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅਗਾਧ ਬੋਧ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦੇ ਹਾਂ ਆਪ ਜੀ ਕੇ ਦੱਸ ਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਹਨ ਆਪ ਜੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਰਹਿਮਤ ਕਰਨੀ ਆਪ ਜੀ ਨੇ ਭੁੱਲਾਂ ਨਾ ਚਿਤਾਰਨੀ ਅੱਗੇ ਤੋਂ ਰਹਿਮਤਾਂ ਕਰਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਦੇ ਯੋਗ ਆਪ ਬਣਾ ਲੈਣਾ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ

ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਅਰਪਣ ਕੀਤੀ। ਰਹਿਮਤਾਂ ਕਰਨੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ ਹੋਏ ਦਰੋਂ ਕਰੋ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ। ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਅਰਦਾਸਾਂ ਪ੍ਰਵਾਨ ਕਰਨੀਆਂ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੀਆਂ ਹਨ। ਸੱਚੇ ਪਾਤਸ਼ਾਹ ਜੀ ਉਹ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ। ਦਰੋਂ ਕਰੋ ਸਭਨਾਂ ਨੂੰ ਰਹਿਮਤਾਂ ਬਖਸ਼ਿਸ਼ ਕਰਕੇ ਨਵਾਜਣੀ। ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ। ਸਰਦਾਰ ਅਵਤਾਰ ਸਿੰਘ ਸੰਧੂ ਜੀ ਵੱਲੋਂ ਆਪਣੇ ਪੋਤਰੇ ਆਰਿਅਨ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਜੀ ਉਹ ਅਰਦਾਸ ਬੇਨਤੀ ਕਰਵਾਈ ਜਾ ਰਹੀ। ਆਪ ਜੀ ਨੇ ਕਿਰਪਾ ਕਰਨੀ, ਬੱਚੇ ਆਰਿਅਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਲੰਮੀ ਆਰਬਲਾ ਬਖਸ਼ਿਸ਼ ਕਰਕੇ ਨਵਾਜਣਾ। ਮਾਤਾ ਪਿਤਾ ਪਰਿਵਾਰ ਦਾ ਆਗਿਆਕਾਰੀ ਬਣਾਉਣਾ, ਵਿਦਿਆ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਸੱਚੇ ਪਾਤਸ਼ਾਹ ਜੀ ਬੇਅੰਤ ਮਾਇਆ ਅਰਦਾਸ ਭੇਟਾ ਹੀ ਆਪ ਜੀ ਨੇ ਖਜ਼ਾਨੇ ਭਰਪੂਰ ਕਰਨੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ। ਕਿਰਪਾ ਕਰੋ ਸਮੂਹ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਗੁਰਮੁਖ ਬੋਲਹਿ ਸੋ ਥਾਈ ਪਾਈ, ਮਨਮੁਖ ਕਿਚ ਥਾਇ ਨਾ ਪਾਈ। ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ

ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਘਰ ਚੌਥਾ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰਹਿ ਤਾਂ ਸਤਿਗੁਰ ਮਿਲ ਹੈ, ਹਰ ਹਰ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਧੰਤਾ ਯੋਗ ਹੋ ਜੋ ਅੰਮ੍ਰਿਤ ਵੇਲੇ ਨਿਤਾ ਪ੍ਰਤੀ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਹਨ। ਸਤਿਗੁਰੂ ਦਤਾਰ ਪਿਤਾ ਜੀ ਦੇ ਪਾਵਨ ਅੰਗ 757 ਅਤੇ 58 ਉੱਪਰ ਸੁਭਾਇਮਾਨ ਹਨ। ਗੁਰਦੇਵ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਜਿਸ ਜਿਗਿਆਸੂ ਜਿਸ ਭਗਤ ਦੇ ਹਿਰਦੇ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਹੈ, ਉਸ ਦਰਸ਼ਨਾਂ ਦੇ ਮਿਲਾਪ ਲਈ, ਪਰਮੇਸ਼ਵਰ ਦੇ ਮਿਲਾਪ ਦੇ ਲਈ ਉਸ ਸੱਜਣ ਦੀ ਢੂੰਡ ਕੱਢਦਾ ਹੈ, ਭਾਲ ਕਰਦਾ ਹੈ ਜੋ ਉਸ ਨੂੰ ਮਿਲਾ ਦੇ। ਉਹਦੇ ਉੱਤੇ ਆਪਣਾ ਆਪਾ ਵਾਰਨ ਦੀ ਵਾਰਤਾ ਕੀਤੀ ਹੈ ਕਿ ਉਹਦੇ ਦਰ ਦਾ ਮੈਂ ਗੁਲਾਮ ਬਣ ਜਾਵਾਂ, ਸੇਵਕ ਬਣ ਜਾਵਾਂ, ਆਪਣਾ ਆਪਾ ਵੀ ਵੇਚ ਦਿਆਂ ਜੇ ਕੋਈ ਮੈਨੂੰ ਗੁਰੂ ਦੇ ਪ੍ਰਭੂ ਦੇ ਦਰ ਘਰ ਦੀ ਸੋਏ ਦੇ ਦੇ, ਦਰਸ਼ਨਾਂ ਦੀ ਕੋਈ ਰਹਿਮਤ ਕਰਦੇ, ਮੈਂ ਉਹਦੇ ਲਈ ਆਪਣਾ ਮਿਟਾ ਦਿਆਂ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਬੇਨਤੀ ਹੈ ਕਿ 11 ਮਈ ਤੋਂ ਲੈ ਕੇ 17 ਮਈ ਤੱਕ ਸਾਡੇ ਪਾਸ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹ ਪਹੁੰਚ ਰਹੇ ਨੇ, ਇੱਕ ਹਫ਼ਤੇ ਵਾਸਤੇ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ। ਰੋਜ਼ ਸ਼ਾਮ ਨੂੰ 7:30 ਤੋਂ 8:30 ਕਥਾ ਵਿਚਾਰ ਹੋਏਗੀ, ਐਤਵਾਰ ਦੇ ਦੁਪਹਿਰ ਦੇ ਦੀਵਾਨ ਹੋਣਗੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਪਿਆਰ ਸਾਹਿਬ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ, ਤਿੰਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੇ ਕਿਹਾ ਸੀ ਪ੍ਰਵਾਨ ਕਰ ਲੈਣੀ ਜੀ। ਆਓ ਸਮਾਂ ਕਥਾ ਦਾ ਹੈਗਾ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਪ੍ਰਭਜੀਤ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰੇ ਨੇ। ਬੜੇ ਪਿਆਰ ਸਰਕਾਰ ਨਾਲ ਬੈਠ ਕੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੁਸੀ ਪੀਹੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੁਕਹੁ ਟਲ ਗੁਰ ਸੇਵਿਆ ਅਹਨਸ ਸਹਿਜ ਸਭਾਏ ਦਰਸਨੋ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕਾ ਤਾਈ ਕਿਰਪਾ ਕਰਹਿਤਾ ਸਤਿਗੁਰ ਮਿਲ ਹੈ ਹਰ ਹਰ ਨਾਮ ਧਿਆਈ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕਾ ਤਾਈ ਕਿਰਪਾ ਕਰਹਿਤਾ ਸਤਿਗੁਰ ਮਿਲ ਹੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾਂ ਤੁਝੇ ਅਰਾਧੀ ਦੁਖ ਭੀ ਤੁਝੇ ਧਿਆਈ ਜੇ ਭੁੱਖ ਦੇਹ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭੇ ਅਰਪੀ ਵਿੱਚ ਅਗਨੀ ਆਪ ਜਲਾਈ ਪੱਕਾ ਫੇਰੀ ਪਾਣੀ ਢੋਵਾ ਜੋ ਦੇ ਵਹਿ ਸੋ ਖਾਈ ਨਾਨਕ ਗਰੀਬ ਢਹੇ ਪਿਆ ਦੁਆਰਾ ਹਰ ਮੇਲ ਲੇਹੋ ਵਡਿਆਈ ਨਾਨਕ ਗਰੀਬ ਢਹੇ ਪਿਆ ਦੁਆਰਾ ਹਰ ਮੇਲ ਲੇਹੋ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ
ਉਪਰਾਲਾ ਉਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਉਹਨਾਂ ਦੀ ਰਸਨਾ ਤੋਂ ਸੰਪੂਰਨ ਅਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 757 ਅਤੇ 58 ਅੰਗ ਤੇ ਸਬਾਏਮਾਨ 32 ਪਦਿਆਂ ਦਾ ਇਹ ਸ਼ਬਦ ਹੈ, ਲੰਬੇਰਾ ਸ਼ਬਦ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਲੰਬੇਰੇ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਗੁਰ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਆਰੰਭਤਾ ਮਹਾਰਾਜ ਜੀ ਕਰਦੇ ਪਏ ਨੇ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ। ਸੂਹੀ ਰਾਗ ਦਾ ਸ਼ਬਦ ਹੈ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਉਚਾਰਨ ਕਰਨ ਵਾਲੇ ਨੇ। ਘਰ ਦੂਜਾ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਛੋਟਾ ਮੂਲ ਮੰਤਰ ਦਰਜ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਿਗੁਰਾਂ ਦੀ ਕਿਰਪਾ ਨਾਲ ਸਾਨੂੰ ਮਿਲ ਸਕਦਾ। ਪਹਿਲੀ ਪੰਕਤੀ ਵਿੱਚ ਮਹਾਰਾਜ ਜੀ ਨੇ ਬਚਨ ਕਹੇ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕੋ ਐਸਾ ਹਰੀ ਦਾ ਸੱਜਣ ਹਰੀ ਦਾ ਪਿਆਰਾ ਸਾਨੂੰ ਮਿਲ ਜਾਏ ਤੇ ਸਾਨੂੰ ਵੀ ਪਰਮਾਤਮਾ ਨਾਲ ਮਿਲਾ ਦੇ। ਹਾਉ ਤਿਸ ਪਹਿ ਆਪ ਵਿੱਚ ਆਏ। ਕਹਿ ਲੱਗੇ ਜੇ ਕੋਈ ਐਸਾ ਹਰੀ ਦਾ ਪਿਆਰਾ ਗੁਰਮੁਖ ਭਗਤ ਜਨ ਮਿਲ ਜਾਏ, ਸਾਨੂੰ ਪਰਮਾਤਮਾ ਨਾਲ ਮਿਲਾ ਦੇ ਤੇ ਮੈਂ ਆਪਣਾ ਆਪ ਉਹਨੂੰ ਸਮਰਪਿਤ ਕਰ ਦੇ, ਭਾਵ ਉਹਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕਰ ਦੇ। ਦਰਸ਼ਨ ਹਰ ਦੇਖਣ ਕੇ ਤਾਏ, ਕਿਉਂਕਿ ਮੇਰੇ ਮਨ ਦੇ ਵਿੱਚ ਹਰੀ ਦੇ ਦਰਸ਼ਨਾਂ ਦੀ ਇੱਕ ਬਹੁਤ ਵੱਡੀ ਪਿਆਸ ਜਾਂ ਤਾਂਗ ਲੱਗੀ ਹੈ ਵੀ ਉਸ ਹਰੀ ਪਰਮਾਤਮਾ ਦੇ ਦਰਸ਼ਨ ਹੋ ਜਾਣ। ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਈ। ਪੁੱਛਿਆ ਮਹਾਰਾਜ ਕਿਵੇਂ ਮਿਲ ਸਕਦਾ ਤੇ ਸਤਿਗੁਰਾਂ ਨੇ ਆਪ ਹੀ ਜਵਾਬ ਦਿੱਤਾ ਹੈ। ਕਹਿਣ ਲੱਗੇ ਜੇ ਕਿਤੇ ਸਤਿਗੁਰੂ ਕਿਰਪਾ ਕਰਦੇ, ਸਤਿਗੁਰੂ ਮਿਲਦਾ ਹੈ, ਉਸ ਪਰਮਾਤਮਾ ਦੇ ਨਾਮ ਦੀ ਦਾਤ ਝੋਲੀ ਵਿੱਚ ਪਾ ਦੇ, ਹਿਰਦੇ ਵਿੱਚ ਵਸਾ ਦੇ ਤੇ ਨਾਮ ਜਿਹੜਾ ਹੈ ਉਹ ਸਾਨੂੰ ਨਾਮੀ ਦੇ ਦਰਸ਼ਨ ਕਰਵਾ ਸਕਦਾ, ਪਰਮਾਤਮਾ ਦੇ ਦਰਸ਼ਨ ਕਰਵਾ ਸਕਦਾ। ਇਹ ਪਹਿਲੀਆਂ ਆਰੰਭਕ ਪੰਕਤੀਆਂ ਨੇ ਤੇ ਰਹਾਉ ਦੀਆਂ ਪੰਕਤੀਆਂ ਨੇ। ਹੁਣ ਮੈਂ ਬੇਨਤੀ ਕਰਾਂ ਗੁਰਮੁਖ ਮਹਾਰਾਜ ਜੀ ਨੇ ਨਾ ਰੱਬ ਦੇ ਦਰਸ਼ਨਾਂ ਦੀ ਗੱਲ ਕੀਤੀ। ਸਾਡੇ ਮਨ ਵਿੱਚ ਇਹ ਰੋਜ਼ ਵਿਚਾਰਾਂ ਪੈਦਾ ਹੁੰਦੇ ਵੀ ਰੱਬ ਹੈ ਕਿ ਨਹੀਂ, ਜੇ ਹੈ ਤੇ ਉਹ ਕਿੱਥੇ ਬੈਠਾ ਹੈ, ਜੇ ਬੈਠਾ ਤੇ ਉਹਦੇ ਦਰਸ਼ਨ ਹੋ ਸਕਦੇ ਨੇ ਕਿ ਨਹੀਂ, ਅਸੀਂ ਉਹਨੂੰ ਵੇਖ ਸਕਦੇ ਹਾਂ। ਇੱਕ ਬੇਨਤੀ ਕਰਾਂ, ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਰੱਬ ਦੇ ਦਰਸ਼ਨਾਂ ਵਾਸਤੇ ਬਹੁਤ ਤਰਲਾ ਲਿਆ, ਬਹੁਤ ਤਰਲਾ ਵੀ ਜਿਵੇਂ ਕਿਵੇਂ ਵੀ ਹੋ ਸਕੇ। ਸਾਨੂੰ ਮਨੁੱਖਾ ਜਨਮ ਮਿਲਿਆ, ਇੱਕ ਵਾਰੀ ਉਸ ਪਿਆਰੇ ਦੀ ਝਲਕ ਜ਼ਰੂਰ ਮਿਲ ਜਾਏ, ਇੱਕ ਵਾਰੀ ਪਰਮਾਤਮਾ ਦੇ ਇਹਨਾਂ ਅੱਖਾਂ ਦੇ ਨਾਲ ਅਸੀਂ ਦਰਸ਼ਨ ਜ਼ਰੂਰ ਕਰ ਲਏ।
ਮੈਂ ਇੱਕ ਦੋ ਪ੍ਰਮਾਣ ਸਾਂਝੇ ਕਰਦੇ ਜੋ ਮਹਾਰਾਜ ਜੀ ਤਰਲਾ ਲੈਂਦੇ ਪਏ। ਇੱਕ ਸਲੋਕ ਆਉਂਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਉੱਥੇ ਸਤਿਗੁਰਾਂ ਨੇ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕਰਦਿਆਂ ਅੰਦਰ ਦੀ ਬੇਬਲਤਾ ਬਿਆਨ ਕੀਤੀ। ਦਰਸ਼ਨ ਪਿਆਸੀ ਦਿਨ ਸਰਾਤ, ਰੱਬ ਦੇ ਦਰਸ਼ਨਾਂ ਦੀ ਪਿਆਸ ਦਿਨ ਰਾਤ ਮੇਰੇ ਅੰਦਰ ਲੱਗੀ। ਹਰ ਵਕਤ ਇਹ ਖਿਆਲ ਪੈਦਾ ਹੁੰਦਾ ਹੀ ਰਹਿੰਦਾ ਵੀ ਰੱਬ ਜੀ ਦੇ ਦਰਸ਼ਨ ਹੋ ਜਾਣ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ।

ਮੇਰੇ ਮਨ ਵਿੱਚ ਇੱਕ ਲੋਚਾ ਹੈ, ਇੱਕ ਇੱਛਾ ਹੈ ਵੀ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਇਹਨਾਂ ਨੇਤਰਾਂ ਦੇ ਨਾਲ ਇੱਕ ਵਾਰੀ ਰੱਬ ਦੇ ਦਰਸ਼ਨ ਜ਼ਰੂਰ ਹੋ ਜਾਣ। ਹਾਲਾਂਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਆਪ ਹੀ ਰੱਬ ਦਾ ਰੂਪ ਹੈ, ਉਹਨਾਂ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ। ਤਰਨ ਸਵੰਨੇ ਜਿਵੇਂ ਆਪਾਂ ਬਚਨ, ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹੇ ਉਹ ਭਰ ਪੰਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰਤਖ ਹਰ। ਗੁਰੂ ਅਰਜਨ ਤੇ ਪ੍ਰਤੱਖ ਹਰੀ ਆਪ ਪਰਮਾਤਮਾ ਦਾ ਸਾਕਸ਼ਾਤ ਰੂਪ ਨੇ, ਪਰ ਉਹ ਸਾਨੂੰ ਸਮਝਾਉਂਦੇ ਨੇ ਬੰਦਿਆ ਤੂੰ ਉਸ ਪਰਮਾਤਮਾ ਦੇ ਇੱਕ ਵਾਰੀ ਦਰਸ਼ਨ ਜ਼ਰੂਰ ਕਰ ਜੇ ਤੈਨੂੰ ਮਨੁੱਖਾ ਜਨਮ ਵਾਹਿਗੁਰੂ ਨੇ ਦਿੱਤਾ। ਉਹ ਆਪਣੇ ਤੇ ਗੱਲ ਟੁਕਾ ਕੇ ਸਾਨੂੰ ਸਮਝਾਉਂਦੇ ਨੇ ਤੇ ਕਹਿੰਦੇ ਨੇ ਮਨ ਲੋਚੈ ਹਰ ਮਿਲਣ ਕੌ ਕਿਉਂ ਦਰਸ਼ਨ ਪਾਈਆ। ਮੇਰਾ ਮਨ ਜਿਹੜਾ ਨਾ ਲੋਚਦਾ, ਮੇਰੇ ਮਨ ਦੀ ਇੱਛਾ ਹੈ ਵੀ ਮੈਂ ਉਸ ਹਰੀ ਦੇ ਦਰਸ਼ਨ ਕਰਾਂ, ਪਰ ਕਿਉਂ ਦਰਸ਼ਨ ਪਾਈਆ, ਉਹਦੇ ਦਰਸ਼ਨ ਕਿਵੇਂ ਪਾਏ ਜਾਣ, ਕਿਵੇਂ ਰੱਬ ਦੇ ਦਰਸ਼ਨ ਹੋ ਜਾਣ। ਮੈਂ ਲੱਖ ਵੜਾਤੇ ਸਹਿਬਾਂ ਜੇ ਬਿੰਦ ਬੁਲਾਇਆ ਮੈਂ ਚਾਰੇ ਕੁੰਡਾਂ ਪਾਲੀਆਂ। ਇੰਨੀ ਤੜਫ ਹੋਵੇ ਨਾ ਫਿਰ ਕਿਤੇ ਰੱਬ ਦੀ ਬਖਸ਼ਿਸ਼ ਹੁੰਦੀ ਜੇ। ਮੈਂ ਚਾਰੇ ਕੁੰਡਾਂ ਪਾਲੀਆਂ ਤੁਤ ਜੇਵਟ ਨਾ ਸਾਈਆਂ ਮੈਂ ਦੱਸਿਓ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈ। ਹੇ ਸੰਤ ਜਨੋ, ਹੇ ਗੁਰਮੁਖ ਪਿਆਰਿਓ, ਕਿਤੇ ਮੈਨੂੰ ਵੀ ਉਹ ਰਸਤਾ ਦੱਸੋ। ਮਾਰਗ ਦੇ ਅਰਥ ਨੇ ਰਸਤਾ, ਉਹ ਰਸਤਾ ਦੱਸੋ ਜਿਸ ਰਸਤੇ ਤੇ ਤੁਰ ਕੇ ਮੈਂ ਹਰੀ ਪਰਮਾਤਮਾ ਦੇ ਕੋਲ ਪਹੁੰਚ ਜਾਵਾਂ, ਕਿਉਂ ਪ੍ਰਭੂ ਮਿਲਾਈਏ, ਕਿਵੇਂ ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਇਹ ਅੰਦਰ ਦੀ ਤੜਫ ਹੈ ਤੇ ਵਿਦਵਾਨਾਂ ਨੇ ਇਹਦੇ ਅਰਥ ਬੜੇ ਸੋਹਣੇ ਕੀਤੇ ਨੇ। ਜਿਹੜਾ ਸ਼ਬਦ ਮਹਾਰਾਜ ਨੇ ਵਰਤਿਆ ਨਾ, ਮੈਂ ਲੱਖ ਵੜਾਤੇ ਸਾਹਿਬ, ਕਹਿਣ ਲੱਗੇ ਇੱਕ ਝਲਕ ਮਿਲ ਜਾਏ ਨਾ ਤੇ ਮੈਂ ਸਮਝਾਂਗਾ ਮੇਰਾ ਸੰਸਾਰ ਦੇ ਵਿੱਚ ਆਉਣਾ ਸਫਲਾ ਹੋ ਗਿਆ, ਕਿਉਂਕਿ ਰੱਬ ਦੇ ਦਰਸ਼ਨ ਕਰਨ ਵਾਸਤੇ ਹੀ ਸਾਨੂੰ ਮਨੁੱਖਾ ਜਨਮ ਮਿਲਿਆ ਸੀ, ਉਹਦੇ ਵਿੱਚ ਅਭੇਦ ਹੋਣ ਵਾਸਤੇ ਮਿਲਿਆ ਸੀ। ਇੱਕ ਝਲਕ ਹੀ ਉਸ ਪਿਆਰੇ ਦੀ ਮਿਲ ਜਾਏ ਤੇ ਸਮਝ ਲਾਂਗੇ ਸਾਡਾ ਸੰਸਾਰ ਦੇ ਵਿੱਚ ਆਉਣਾ ਸਫਲਾ ਹੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਰੱਬ ਦੇ ਦਰਸ਼ਨਾਂ ਦੀ ਗੱਲ ਕੀਤੀ ਹੈ ਬਹੁਤ ਵਾਰੀ ਗੱਲ, ਹਾਲਾਂਕਿ ਉਹ ਵੀ ਪਰਮਾਤਮਾ ਦਾ ਸਾਕਸ਼ਾਤ ਰੂਪ ਨੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾ ਹੈ, ਉਹ ਵੀ ਪਰਮਾਤਮਾ ਸਾਕਸ਼ਾਤ ਰੂਪ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰ, ਪਰ ਸਾਨੂੰ ਸਮਤ ਦਿੰਦੇ ਪਏ, ਸਾਨੂੰ ਕਹਿੰਦੇ ਪਏ ਨੇ ਬੰਦਿਆ ਤੂੰ ਹੀ ਰੱਬ ਨਾਲ ਟੁੱਟੈ ਤੇ ਕਿਤੇ ਅਰਦਾਸਾਂ ਕਰ, ਤੈਨੂੰ ਮਨੁੱਖਾ ਜਨਮ ਮਿਲਿਆ, ਤੈਨੂੰ ਕਿਤੇ ਰੱਬ ਦੇ ਦਰਸ਼ਨ ਹੋ ਜਾਣ, ਤੂੰ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਸਕੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਤਰਲਾ ਲਿਆ ਜੇ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ। ਕਾਸਾ ਪਤਾ ਕਿਹਨੂੰ ਕਹਿੰਦੇ? ਕਦੇ ਤੁਸੀਂ ਯੋਗੀਆਂ ਨੂੰ ਵੇਖੋ, ਮੰਗਣ ਵਾਲੇ ਜਦੋਂ ਪਿੰਡਾਂ ਵਿੱਚ ਆਉਂਦੇ ਨੇ ਨਾ, ਉਹਨਾਂ ਦੇ ਹੱਥ ਵਿੱਚ ਇੱਕ ਭਾਂਡਾ ਬਰਤਨ ਜਿਹਾ ਹੁੰਦਾ। ਜਦੋਂ ਕਿਸੇ ਕੋਲੋਂ ਘਰ ਦੇ ਵਿੱਚ ਮੰਗਣ ਵਾਸਤੇ ਜਾਂਦੇ ਨੇ ਤੇ ਸਵਾਣੀ ਨੂੰ ਕਹਿੰਦੇ ਨੇ ਇਹਦੇ ਵਿੱਚ ਆ ਮੇਰੇ ਕਾਸੇ ਦੇ ਵਿੱਚ ਜੋ ਭੋਜਨ ਪਾਣੀ ਪਾਉਣਾ ਇਹਦੇ ਵਿੱਚ ਹੀ ਪਾ ਦੇ। ਉਹਨਾਂ ਭਾਂਡੇ ਨੂੰ ਕਾਸਾ ਬਣਾਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਮੰਮੀ ਤੇਰੇ ਦਰ ਤੋਂ ਮੰਗਣ ਵਾਸਤੇ ਆਇਆ ਤੇ ਮੇਰੇ ਕੋਲ ਭਾਂਡਾ ਤਾਂ ਨਹੀਂ, ਮੈਂ ਹੱਥਾਂ ਨੂੰ ਕਾਸਾ ਬਣਾ ਲਿਆ, ਮੇਰੇ ਹੱਥ ਹੀ ਕਾਸਾ ਨੇ। ਤੇ ਉਹ ਤੇ ਕਾਸੇ ਦੇ ਵਿੱਚ ਟੁੱਕਰ ਮੰਗਦੇ ਨੇ ਨਾ ਵੀ ਕੋਈ ਦੋ ਪ੍ਰਸ਼ਾਦੇ ਦੇ ਦੇ, ਮੇਰੇ ਇਸ ਕਾਸੇ ਵਿੱਚ ਪਾ ਦਿਓ। ਕਹਿਣ ਲੱਗੇ ਮੈਂ ਵੀ ਤੁਹਾਡੇ ਕੋਲ ਮੰਗਣ ਵਾਸਤੇ ਆਇਆ ਪਰ ਮੈਂ ਟੁੱਕਰ ਮੰਗਣ ਵਾਸਤੇ ਨਹੀਂ ਆਇਆ, ਮੈਂ ਹੱਥਾਂ ਨੂੰ ਕਾਸਾ ਬਣਾ ਲਿਆ ਹੈ, ਕਿਰਪਾ ਕਰਕੇ ਮੇਰੇ ਇਸ ਕਾਸੇ ਦੇ ਵਿੱਚ ਆਪਣੇ ਦਰਸ਼ਨਾਂ ਦੀ ਦਾਤ ਪਾ ਦਿਓ, ਤੁਹਾਡੇ ਦਰਸ਼ਨ ਹੋ ਜਾਣ, ਇਹ ਮੰਗ ਮੰਗਣ ਵਾਸਤੇ ਮੈਂ ਆਇਆ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ, ਤੇਰੇ ਦਰਸ਼ਨਾਂ ਦੀ ਭੁੱਖ। ਮੈਂ ਤਰ ਮੰਗੂ ਨੀਤਾ ਨੀਤ, ਰੱਬ ਜੀ ਮੈਂ ਇੱਕ ਦਿਨ ਨਹੀਂ ਦੋ ਦਿਨ ਨਹੀਂ ਹਰ ਰੋਜ਼ ਤੇਰੇ ਦਰਸ਼ਨਾਂ ਦੀ ਮੰਗ ਲੈ ਕੇ ਤੇਰੇ ਦਰ ਤੇ ਆਉਂ, ਕਿਤੇ ਦਰਸ਼ਨ ਹੋ ਜਾਣਾ। ਇੱਕ ਬੇਨਤੀ ਹੋਰ ਕਰਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੋਲ, ਵੇਖੋ ਜਿੰਨੇ ਵੀ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ
ਸਿੱਖ ਜਗਤ ਗੁਰਦੁਆਰੇ ਹੋਣ।

ਹੈ। ਮੁਸਲਮਾਨ ਵੀਰ ਮਸੀਤ ਵਿੱਚ ਜਾਂਦੇ ਨੇ, ਜਿਹੜੇ ਹਿੰਦੂ ਵੀਰ ਨੇ ਮੰਦਰਾਂ ਵਿੱਚ ਜਾਂਦੇ ਨੇ, ਪਰ ਸਾਡੇ ਸਿੱਖ ਵਿਦਵਾਨ ਕਹਿੰਦੇ ਨੇ ਕਦੀ ਉਹਨਾਂ ਦੇ ਅੰਦਰ ਨੂੰ ਪੜ੍ਹ ਕੇ ਵੇਖੋ ਕਿ ਉਹ ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਆਉਂਦੇ। ਜੇ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਵੀ ਅੱਜ ਅਸੀਂ ਗੁਰਦੁਆਰੇ ਜਾਣਾ ਹੈ, ਅਸੀਂ ਮੰਗਣਾ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੱਜ ਅਸੀਂ ਪੁੱਤ ਮੰਗਣ ਵਾਸਤੇ ਨਹੀਂ ਆਏ, ਅੱਜ ਅਸੀਂ ਧਨ ਮੰਗਣ ਵਾਸਤੇ ਨਹੀਂ ਆਏ, ਅੱਜ ਅਸੀਂ ਧਨ ਦੌਲਤ ਜ਼ਮੀਨਾਂ ਮੰਗਣ ਵਾਸਤੇ ਨਹੀਂ ਆਏ। ਸਤਿਗੁਰੂ, ਅੱਜ ਤੇਰੇ ਦਰ ਤੋਂ ਰੱਬ ਦੇ ਮੰਗ ਦੀ ਮੰਗ ਲੈ ਕੇ, ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ, ਰੱਬ ਨੂੰ ਮਿਲਣ ਵਾਸਤੇ ਹੈ। ਇਹ ਸਾਡੀ ਅਰਦਾਸ ਕਦੀ ਨਹੀਂ ਜੀ, ਭਾਵੇਂ ਕੋਈ ਮੰਦਰਾਂ ਵਿੱਚ ਜਾ ਰਹੇ, ਉਹ ਵੀ ਦੁਨੀਆਂ ਦੇ ਪਦਾਰਥ ਮੰਗਣ ਵਾਸਤੇ ਜਾ ਰਹੇ, ਮਸੀਤ ਵਿੱਚ ਲੋਕ ਜਾਂਦੇ ਨੇ ਉੱਥੇ ਵੀ ਦੁਨੀਆਂ ਦੀਆਂ ਦਾਤਾਂ ਮੰਗਣ ਵਾਸਤੇ ਆ, ਅਸੀਂ ਗੁਰੂ ਘਰ ਆਉਂਦੇ ਇੱਥੇ ਵੀ ਦਾਤਾਂ ਮੰਗਣ ਵਾਸਤੇ ਆ ਨੇ, ਪਰ ਕੋਈ ਟਾਵਾਂ ਟਾਵਾਂ ਜੇ ਗੁਰਮਖੋ ਜਿਹੜਾ ਦੁਨੀਆਂ ਦੀਆਂ ਦਾਤਾਂ ਦੇ ਨਾਲ ਰੱਬ ਨੂੰ ਵੀ ਮੰਗਦਾ ਹੈ। ਜਿਹੜਾ ਦੁਨੀਆਂ ਦੀਆਂ ਦਾਤਾਂ ਮੰਗਦਾ ਮੇਰੇ ਸਤਿਗੁਰੂ, ਉਹ ਵੀ ਉਹਦੀ ਝੋਲੀ ਵਿੱਚ ਪਾਉਂਦੇ, ਪਰ ਜੇ ਕੋਈ ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਆਉਂਦਾ ਨਾ, ਤੇ ਫਿਰ ਮੇਰੇ ਸਤਿਗੁਰੂ ਕਿੰਨਾ ਕੁ ਕੁਰਬਾਨ ਜਾਂਦੇ। ਉਹ ਮੈਂ ਇੱਕ ਪਦਾ ਪੜ੍ਹਦੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਇੱਕ ਸਿੱਖ ਆਇਆ, ਦਰਬਾਰ ਸਜਿਆ ਸੀ। ਕਹਿਣ ਲੱਗੇ ਮਹਾਰਾਜ, ਗਰੀਬੀ ਬੜੀ ਹੈ, ਆ ਦੁਨੀਆਂ ਦੇ ਚਾਰ ਪਦਾਰਥ ਝੋਲੀ ਵਿੱਚ ਪਾ ਦਿਓ, ਲੋਕ ਵੀ ਸੁਖੀ ਹੋ ਜਾਏਗਾ ਅਤੇ ਪਰਲੋਕ ਵੀ ਸੁਖੀ ਹੋ ਜਾਏਗਾ। ਅਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਠੀਕ ਹੈ ਭਾਈ, ਦੁਨੀਆਂ ਦੀ ਮੰਗ ਲੈ ਕੇ ਆਇਆ, ਚਾਰ ਪਦਾਰਥ ਮੰਗਣ ਵਾਸਤੇ ਆਇਆ, ਹਰੀ ਦਾ ਨਾਮ ਜਪਿਆ ਕਰ, ਚਾਰ ਪਦਾਰਥ ਮਿਲ ਜਾਣ। ਦੂਸਰਾ ਸਿੱਖ ਆਇਆ, ਕਹਿਣ ਲੱਗਾ ਮਹਾਰਾਜ, ਦੁੱਖਾਂ ਤੋਂ ਬਹੁਤ ਦੁਖੀ ਹਾਂ, ਕਿਰਪਾ ਕਰ ਦਿਓ, ਮੇਰੇ ਦੁੱਖ ਕੱਢ ਦਿਓ। ਮਹਾਰਾਜ ਕਹਿਣ ਲੱਗੇ, ਗੁਰੂ ਦੀ ਸੰਗਤ ਦੀ ਸੇਵਾ ਕਰਿਆ ਕਰ। ਤੀਸਰਾ ਆਇਆ, ਮਹਾਰਾਜ ਮੇਰਾ ਜੰਮਣ ਮਰਨ ਕੱਟ ਦਿਓ। ਮਹਾਰਾਜ ਕਹਿਣ ਲੱਗੇ, ਸੰਗਤ ਬੈਠਕ ਵਿੱਚ ਬੈਠਿਆ ਕਰ, ਜਿਹੜੇ ਜਪਣ ਵਾਲੇ ਨੇ ਉਹਨਾਂ ਦੀ ਸੇਵਾ ਕਰਿਆ ਕਰ। ਚੌਥਾ ਆਇਆ, ਕਹਿਣ ਲੱਗਾ ਮਹਾਰਾਜ, ਜਮਾ ਤੋਂ ਬਹੁਤ ਡਰ ਲੱਗਦਾ ਹੈ। ਮਹਾਰਾਜ ਕਹਿਣ ਲੱਗੇ, ਉਹ ਭਾਈ ਉਸ ਸੰਤਾਂ ਮਹਾਂਪੁਰਖਾਂ ਦੀ ਗੋਦ ਵਿੱਚ ਬੈਠ ਕੇ ਨਾਮ ਜਪਿਆ ਕਰ, ਉਹ ਵੀ ਦੂਰ ਹੋ ਜਾਣ। ਪੰਜਵਾਂ ਸਿੱਖ ਆਇਆ, ਉਹਨੇ ਕੀ ਮੰਗਿਆ ਅਤੇ ਮਹਾਰਾਜ ਨੇ ਉਹਨੂੰ ਪਤਾ ਕੀ ਕਿਹਾ, ਉਹ ਬਾਣੀ ਦੇ ਬੋਲ ਮੈਂ ਆਪ ਸੰਗਤਾਂ ਨਾਲ ਸਾਂਝੇ ਕਰਦਿਆਂ। ਸੁਖਮਣੀ ਸਾਹਿਬ ਦਾ ਪਤਾ ਹੈ, ਚਾਰ ਪਦਾਰਥ ਜੇ ਕੋ ਮੰਗ ਹੈ ਕੀ ਕਰਿਆ ਕਰ, ਸਾਧ ਜਨਾ ਕੀ ਸੇਵਾ ਲੱਗ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੇ ਪਰੇ। ਤੇ ਅਖੀਰ ਵਿੱਚ ਮਹਾਰਾਜ ਜੀ ਪਤਾ ਕੀ ਕਹਿੰਦੇ ਨੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਉਹਨੂੰ ਮਹਾਰਾਜ ਜੀ ਨੇ ਕਿਹਾ ਵੀ ਤੂੰ ਆਹ ਕੰਮ ਕਰ। ਕਹਿਣ ਲੱਗਾ ਮਹਾਰਾਜ, ਮੇਰੇ ਮਨ ਦੇ ਵਿੱਚ ਦਰਸ਼ਨਾਂ ਦੀ ਤਾਂ ਗੇ, ਕਿਰਪਾ ਕਰੋ ਮੈਨੂੰ ਰੱਬ ਦੇ ਦਰਸ਼ਨਾਂ ਦੀ ਦਾਤ ਬਖਸ਼ ਦਿਓ। ਤੇ ਸਿੱਖ ਵਿਦਵਾਨ ਕਹਿੰਦੇ ਨੇ, ਜਦੋਂ ਆਹ ਮੰਗ ਲੈ ਕੇ ਸਿੱਖ ਆਇਆ ਨਾ, ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੇ ਸਿੰਘਾਸਨ ਤੇ ਉੱਠੇ, ਉੱਠ ਕੇ ਉਸ ਸਿੱਖ ਦੇ ਕੋਲ ਗਏ, ਉਹਦੇ ਚਰਨਾਂ ਨੂੰ ਨਮਸਕਾਰ ਕਰ ਦਿੱਤੇ, ਘੁੱਟ ਕੇ ਛਾਤੀ ਨਾਲ ਲਾ ਲਿਆ। ਕਹਿਣ ਲੱਗੇ, ਆਓ ਸਿੱਖਾ, ਮੈਂ ਤੇਰੇ ਤੋਂ ਸਦਕੇ, ਮੈਂ ਤੇਰੇ ਤੋਂ ਕੁਰਬਾਨ। ਉਹ ਕੋ ਧਨ ਮੰਗ ਕੇ ਚਲਾ ਜਾਂਦਾ ਹੈ, ਕੋ ਜ਼ਮੀਨਾਂ ਜਾਇਦਾਦਾਂ ਮੰਗ ਕੇ ਚਲਾ ਜਾਂਦਾ ਹੈ, ਕੋ ਘਰ ਮੰਗ ਕੇ ਚਲਾ ਜਾਂਦਾ ਹੈ। ਉਹ ਸਿੱਖਾ, ਤੂੰ ਪਹਿਲਾਂ ਅੱਜ ਸਿੱਖ ਆਇਆ ਹੈ ਜਿਹੜਾ ਦੁਨੀਆਂ ਦੇ ਦਾਤਾਂ ਮੰਗਣ ਨਹੀਂ ਆਇਆ, ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਆਇਆ, ਮੈਂ ਤੇਰੇ ਚਰਨਾਂ ਤੋਂ ਕੁਰਬਾਨ ਜਾਂ। ਇਹ ਸਾਰੇ ਨੇ ਜੇ ਮੰਗ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਮਹਾਰਾਜ ਕਹਿਣ ਲੱਗੇ, ਮੈਂ ਤੇ ਉਹਦੇ ਤੋਂ ਬਲਹਾਰ ਜਨ, ਸਦਕੇ ਜਨ। ਇਹ ਅੰਦਰ ਤੜਫ ਹੋਵੇ ਨਾ, ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ। ਹੁਣ ਦੂਸਰਾ ਸਵਾਲ ਇਹ ਪੈਦਾ ਹੁੰਦਾ, ਹੁਣ ਤੜਫ ਤੇ ਸਾਡੇ ਅੰਦਰ ਪੈਦਾ ਹੋ ਗਏ, ਪਰ ਉਹ ਰੱਬ ਅੱਜ ਤੱਕ ਤੇ ਕਿਸੇ ਨੇ ਵੇਖਿਆ ਨੂੰ ਕਿ ਰੱਬ ਤੇ ਕਿਹੋ ਜਿਹਾ ਹੈ, ਕਿਹੋ ਜਿਹਾ ਆਕਾਰ ਹੈ, ਕਿਹੋ ਜਿਹਾ ਰੰਗ ਰੂਪ ਹੈ, ਕਿ ਉਹ ਸਾਡੇ ਸਾਹਮਣੇ ਆਣ ਕੇ ਖਲੋ ਸਕਦਾ। ਜਿਵੇਂ ਅਸੀਂ ਇੱਕ ਦੂਜੇ ਨੂੰ ਵੇਖ ਰਹੇ ਹਾਂ, ਤੁਸੀਂ ਮੈਨੂੰ ਵੇਖ ਰਹੇ ਹੋ, ਮੈਂ ਤੁਹਾਨੂੰ ਵੇਖ ਰਿਹਾ, ਕਿ ਇਸ ਤਰ੍ਹਾਂ ਪਰਮਾਤਮਾ ਨੂੰ ਅਸੀਂ ਵੇਖ ਸਕਦੇ ਹਾਂ ਸਾਹਮਣੇ ਖਲੋਤੇ ਨੂੰ, ਕਿ ਰੱਬ ਸਾਡੇ ਸਾਹਮਣੇ ਆਣ ਕੇ ਖਲੋ ਸਕਦਾ। ਅੱਜ ਤੱਕ ਕਿਸੇ ਨੂੰ ਰੱਬ ਦੇ ਦਰਸ਼ਨ ਹੋਏ ਨੇ? ਸਾਡੇ ਸਿੱਖ ਵਿਦਵਾਨ ਹੋਏ ਨੇ, ਗਿਆਨੀ ਮਾਨ ਸਿੰਘ ਜੀ ਚੌਰ ਸਾਹਿਬ, ਉਹ ਕਹਿਣ ਲੱਗੇ, ਮੇਰੇ ਮਨ ਵਿੱਚ ਵੀ ਖਿਆਲ ਪੈਦਾ ਆਇਆ ਵੀ ਰੱਬ ਦੀਆਂ ਅਸੀਂ ਗੱਲਾਂ ਰੋਜ਼ ਕਰਦੇ ਹਾਂ, ਪਰ ਅੱਜ ਤੱਕ ਉਹਦੇ ਦਰਸ਼ਨ ਨਹੀਂ ਹੋਏ, ਕਿ ਉਹਦੇ ਦਰਸ਼ਨ ਹੋ ਸਕਦੇ ਨੇ? ਤੇ ਕਹਿਣ ਲੱਗੇ, ਮੈਂ ਆਪਣੇ ਉਸਤਾਦ ਇੱਕ ਪੰਡਿਤ ਕੋਲ ਗਿਆ,
ਤੇ ਉਸ ਪੰਡਿਤ ਜੀ ਨੂੰ ਬਚਨ ਕਹਿ ਦਿੱਤੇ, ਪੰਡਿਤ ਜੀ ਮੈਂ ਰੋਜ਼ ਤੁਹਾਡੇ ਕੋਲੋਂ ਇੰਝ ਕਹਿ ਲਈਏ ਵੀ ਗਿਆਨ ਲੈਣ ਵਾਸਤੇ, ਸਿੱਖਿਆ ਲੈਣ ਵਾਸਤੇ ਆਉਣਾ, ਜਿਸ ਰਾਮ ਜਿਸ ਪਰਮਾਤਮਾ ਦੀਆਂ ਤੁਸੀਂ ਗੱਲਾਂ ਕਰਕੇ ਸਾਨੂੰ ਦੱਸ ਦਿਓ ਕਿ ਉਸ ਭਗਵਾਨ ਦੇ ਦਰਸ਼ਨ ਹੋ ਸਕਦੇ ਨੇ। ਤੇ ਕਹਿਣ ਲੱਗੇ, ਉਸ ਵੇਲੇ ਉਹ ਪੰਡਿਤ ਬ੍ਰਾਹਮਣ ਬੋਲਿਆ, ਕਹਿਣ ਲੱਗੇ, ਐ ਮੂਰਖ, ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ। ਉਹ ਜੋ ਸਰੂਪ ਹੈ, ਉਹ ਜੋਤ ਹੈ, ਉਹ ਪ੍ਰਕਾਸ਼ ਹੈ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਗਿਆਨੀ ਝੌਰ ਸਾਹਿਬ ਕਹਿਣ ਲੱਗੇ, ਮੈਂ ਮੁਸਲਮਾਨ ਆਪਣੇ ਉਸਤਾਦ ਕੋਲ ਗਿਆ, ਉਹਨਾਂ ਨੂੰ ਜਾ ਕੇ ਕਹਿ ਦਿੱਤੇ, ਮੌਲਾਨਾ ਜੀ ਜਿਸ ਅੱਲਾ ਖੁਦਾ ਦੀਆਂ ਗੱਲਾਂ ਆਪਾਂ ਰੋਜ਼ ਕਰਦੇ ਹਾਂ, ਕਿ ਉਸ ਅੱਲਾ ਦੇ ਦਰਸ਼ਨ ਹੋ ਸਕਦੇ ਨੇ? ਤੇ ਕਹਿਣ ਲੱਗੇ, ਉਸ ਵੇਲੇ ਉਸ ਕਾਜੀ ਨੇ ਮੁੱਲਾ ਨੇ ਕਹਿ ਦਿੱਤੇ, ਐ ਬੰਦੇ, ਉਹ ਨਾ ਪਾਕ ਬੰਦਿਆਂ ਨੂੰ ਪਾਕ ਦੇ ਦਰਸ਼ਨ ਨਹੀਂ ਹੋ ਸਕਦੇ। ਪਾਕ ਦੇ ਅਰਥ ਨੇ ਪਵਿੱਤਰ, ਨਾ ਪਾਕ ਦੇ ਅਰਥ ਨੇ ਅਪਵਿੱਤਰ। ਕਹਿਣ ਲੱਗੋ, ਪਾਕ ਪਵਿੱਤਰ ਅੱਲਾ ਖੁਦਾਦ ਹੈ, ਉਹ ਬੰਦਿਆ ਸੀ ਨਾ ਪਾਕ ਹੈ, ਉਸ ਪਾਕ ਦੇ ਦਰਸ਼ਨ ਅਸੀਂ ਇਹਨਾਂ ਅੱਖਾਂ ਨਾਲ ਨਹੀਂ ਕਰ ਸਕਦੇ। ਗਿਆਨੀ ਮਾਨ ਸਿੰਘ ਝੌਰ ਸਾਹਿਬ ਕਹਿਣ ਲੱਗੇ, ਮੈਂ ਬੜਾ ਨਿਰਾਸ਼ ਹੋਇਆ। ਫਿਰ ਆ ਗਿਆ ਮੈਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ, ਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ। ਕਹਿਣ ਲੱਗੇ ਵੀ ਇੱਥੇ ਆਣ ਕੇ ਅਰਦਾਸ ਕੀਤੀ, ਐ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਪੰਡਿਤ ਜੀ ਨੇ ਕਹਿ ਦਿੱਤਾ ਨਹੀਂ ਦਰਸ਼ਨ ਹੋ ਸਕਦੇ, ਮੁਲਾਣਿਆਂ ਨੇ ਕਹਿ ਦਿੱਤਾ ਪਾਕ ਦੇ ਨਹੀਂ ਦਰਸ਼ਨ ਹੋ ਸਕਦੇ, ਹੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਸੀਂ ਦੱਸੋ ਵੀ ਅੱਜ ਤੱਕ ਕਿਸੇ ਨੂੰ ਦਰਸ਼ਨ ਹੋਏ ਨੇ? ਜੇ ਹੋਏ ਨੇ ਤੇ ਸਾਨੂੰ ਹੋ ਸਕਦੇ ਨੇ ਕਿ ਕਿਸੇ ਨੇ ਵੇਖਿਆ? ਤੇ ਪੁੱਛਿਆ, ਜੀ ਮਾਨ ਸਾਹਿਬ ਜੀ ਕੀ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ? ਕਹਿਣ ਲੱਗੇ, ਉਸੇ ਵੇਲੇ ਜਵਾਬ ਆ ਗਿਆ ਸੀ, ਜਬ ਦੇਖਾਂ ਤਬ ਗਾਵਾਂ ਤੋਂ ਜਨ ਧੀਰਜ ਪਾਵਾਂ, ਜਦੋਂ ਮੈਂ ਦੇਖਦਾ ਪਰਮਾਤਮਾ ਨੂੰ ਸਾਹਮਣੇ, ਉਸ ਵੇਲੇ ਮਨ ਮਰਖੇੜਾ ਵਿੱਚ ਆ ਜਾਂਦਾ। ਪੁੱਛਿਆ, ਜੀ ਕਿਸੇ ਨੇ ਦਰਸ਼ਨ ਕੀਤੇ ਨੇ? ਤੇ ਉੱਥੇ ਫਿਰ ਪ੍ਰਮਾਣ ਆਇਆ ਸੀ ਬਾਣੀ ਦਾ, ਬਹੁਤ ਜਨਮ ਵਿਚਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਆਹ ਪੰਗਤੀ ਜਿਹੜੀ ਨਾ, ਇਹ ਇਸੇ ਚੀਜ਼ ਦੀ ਵਿਆਖਿਆ ਕਰਦੀ ਜੇ ਵੀ ਭਗਤ ਰਵਿਦਾਸ ਸਾਹਿਬ ਦੇ ਸ਼ਬਦ ਹੈ। ਕਹਿਣ ਲੱਗੇ, ਬੜੇ ਜਨਮ ਹੋ ਗਏ ਨੇ ਉਸ ਪਰਮਾਤਮਾ ਨਾਲ ਟੁੱਟੇ ਹੋਇਆਂ ਨੂੰ, ਬਹੁਤ ਲੰਬਾ ਸਮਾਂ ਪਹਿਲਾਂ ਪਰਮਾਤਮਾ ਦੀ ਝਲਕ ਮਿਲੀ ਸੀ, ਦਰਸ਼ਨ ਹੋਏ ਸੀ। ਤੇ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਅੱਜ ਮੈਂ ਫਿਰ ਉਹਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਅਰਦਾਸ ਕਰਦਾ, ਦਾਤਿਆ ਇੱਕ ਵਾਰੀ ਫਿਰ ਆਪਣੇ ਦਰਸ਼ਨਾਂ ਦੀ ਝਲਕ ਬਖਸ਼ ਦੇ, ਕਿਉਂਕਿ ਲੰਬੇਰਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਹੋਏ ਸੀ, ਅੱਜ ਫਿਰ ਤੁਹਾਡੇ ਦਰਸ਼ਨ ਕਰਨ ਨੂੰ ਚਿੱਤ ਪਿਆ ਕਰਨ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ। ਜੇ ਭਗਤ ਰਵਿਦਾਸ ਸਾਹਿਬ ਕਹਿੰਦੇ ਪਏ ਨੇ ਨਾ ਵੀ ਲੰਬਾ ਸਮਾਂ ਹੋਇਆ, ਦਰਸ਼ਨ ਕੀਤੇ ਸੀ, ਹੋਏ ਸੀ ਦਰਸ਼ਨ, ਤੇ ਸਿੱਖਾ ਵਿਸ਼ਵਾਸ ਕਰੀ, ਫਿਰ ਅੱਜ ਵੀ ਹਿਰਦਾ ਭਗਤ ਰਵਿਦਾਸ ਵਰਗਾ ਬਣਾ, ਅੱਜ ਵੀ ਦਰਸ਼ਨ ਹੋ ਸਕਣ। ਇੱਕ ਹੋਰ ਪ੍ਰਮਾਣ ਸਾਂਝਾ ਕਰਦੇ ਕਿ ਉਸ ਰੱਬ ਦੇ ਦਰਸ਼ਨ ਹੋ ਸਕਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਹ ਸ਼ਬਦ ਹੈ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਅੜ ਦਾਮ ਕੋ ਸ਼ਿਪਰੋ ਹੋਇਓ ਲਖੀਣਾ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਅਗਲੀ ਪੰਕਤੀ ਵੱਲ ਧਿਆਨ ਦਿਆ, ਜੇ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਤੇ ਫਿਰ ਹੋਇਆ ਕਿ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡਪਾਗਾ। ਪ੍ਰਤੱਖ ਦਰ ਚ ਪਤਾ ਕੀ ਹੁੰਦਾ? ਪ੍ਰਤੱਖ ਦਰ ਸਾਖਸ਼ਾਤ ਸਾਹਮਣੇ ਪਰਮਾਤਮਾ ਖਲੋ ਗਿਆ, ਜਿਵੇਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਂ ਤੁਹਾਡੇ ਸਾਹਮਣੇ ਬੈਠਾ, ਤੁਸੀਂ ਮੈਨੂੰ ਵੇਖ ਰਹੇ ਹੋ, ਮੈਂ ਤੁਹਾਨੂੰ ਵੇਖ ਰਿਹਾ। ਭਗਤ ਧੰਨਾ ਜੀ ਬਾਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਪਏ ਨੇ, ਜਦੋਂ ਭਗਤ ਧੰਨੇ ਨੇ ਭਗਤੀ ਕੀਤੀ ਹੈ ਤੇ ਇੱਕ ਦਿਨ ਪਰਮਾਤਮਾ ਸਾਖਸ਼ਾਤ ਉਸ ਭਗਤ ਦੇ ਸਾਹਮਣੇ ਖਲੋ ਗਿਆ ਤੇ ਪ੍ਰਤੱਖ ਦਰਸ਼ਨ ਉਸ ਭਗਤ ਧੰਨਾ ਜੀ ਨੇ ਕੀਤੇ। ਇਹ ਬਾਣੀ ਦੇ ਬੋਲ। ਜੇ ਭਗਤ ਧੰਨਾ ਜੀ ਨੂੰ ਦਰਸ਼ਨ ਹੋ ਸਕਦੇ, ਰਵਿਦਾਸ ਸਾਹਿਬ ਨੂੰ ਦਰਸ਼ਨ ਹੋ ਸਕਦੇ, ਕਦੀ ਤੁਹਾਨੂੰ ਭਗਤ ਮਾਲ ਪੜ੍ਹਨ ਦਾ ਸਮਾਂ ਮਿਲੇ? ਭਗਤ ਮਾਲ ਦੇ ਅਰਥ ਨੇ ਜਿੰਨੇ ਵੀ ਭਗਤ ਨੇ, ਜਿਨ੍ਹਾਂ ਜਿਨ੍ਹਾਂ ਦਾ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਇਆ ਨਾ, ਉਹਨਾਂ ਸਾਰਿਆਂ ਦੀ ਹਿਸਟਰੀ ਭਗਤ ਮਾਲ ਵਿੱਚ ਲਿਖੀ।
ਭਗਤ ਮਾਲ ਵਿੱਚ ਭਗਤ ਨਾਮਦੇਵ ਸਾਹਿਬ ਦਾ ਜੀਵਨ ਪੜ੍ਹ ਕੇ ਵੇਖਿਆ ਜੇ, ਉਹ ਕਹਿੰਦੇ ਨੇ ਮੈਨੂੰ ਆਪਣੀ ਜ਼ਿੰਦਗੀ ਵਿੱਚ 72 ਵਾਰੀ ਉਸ ਪਰਮਾਤਮਾ ਦੇ ਦਰਸ਼ਨ ਹੋਏ। 72 ਜਦੋਂ ਵੀ ਮੈਂ ਬਹਿ ਜਾਂਦਾ ਸੀ ਜਿਦ ਕਰਕੇ ਰੱਬ ਜੀ ਅੱਜ ਦਰਸ਼ਨ ਦੇ, ਅੱਜ ਦਰਸ਼ਨ ਦੇ, ਉਦੋਂ ਦੋ ਪਰਮਾਤਮਾ ਸਾਹਮਣੇ ਮੇਰੇ ਖਲੋ। ਇਹਦਾ ਭਾਵ ਦਰਸ਼ਨ ਹੋ ਸਕਦੇ ਨੇ, ਪਰਮਾਤਮਾ ਹੈ ਪਰ ਹੋਣੇ ਕਿਵੇਂ ਨੇ? ਗੁਰੂ ਵਾਲੇ ਬਣਾਂਗੇ, ਗੁਰੂ ਦੇ ਚਰਨਾਂ ਵਿੱਚ ਜੁੜਾਂਗੇ ਤੇ ਸਤਿਗੁਰੂ ਇੱਕ ਦਿਨ ਪਰਮਾਤਮਾ ਦੇ ਘਰ ਤੱਕ ਸਾਨੂੰ ਪਹੁੰਚਾ ਦੇਣ। ਜੈਸਾ ਸਤਿਗੁਰੂ ਸੁਣੀ ਤਾਂ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀੜ, ਹਰ ਨਾਮੋ ਮੰਤਰ ਦਿੜਾਇਂਦਾ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰੂ ਤਿਨਾ ਮਿਲਾਇਆ, ਜਿਨ ਤੁਰੇ ਪਿਆ ਸੰਜੋ ਗੁਰੂ ਮਿਲਾ ਸਕਦਾ। ਅੱਜ ਉਹ ਬਚਨ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ, ਕੋਈ ਹਰੀ ਦਾ ਸੱਜਣ ਮਿਲੇ ਜਿਹੜਾ ਮੈਨੂੰ ਪਿਆਰੇ ਦੇ ਦਰਸ਼ਨ ਕਰਾ ਦੇ, ਹਉ ਤਿਸ ਪਏ ਆਪ ਬਚਾਈ, ਮੈਂ ਆਪਣਾ ਆਪ ਹੀ ਉਹਦੇ ਹਵਾਲੇ ਕਰ, ਉਹਦਾ ਦਾਸ ਬਣ ਜਾ, ਗੋਲਾ ਬਣ ਜਾਂਗਾ, ਮੈਂ ਉਹਨੂੰ ਆਪਣਾ ਵੇਚ ਦਿਆਂਗਾ, ਉਹਦੇ ਸਾਹਮਣੇ ਉਹਦੇ ਹੀ ਬਣ ਕੇ ਰਹਿ ਜਾ। ਦਰਸ਼ਨ ਹਰ ਦੇਖਣ ਕਹਿਤਾ ਹੈ, ਕਿਉਂਕਿ ਰੱਬ ਦੇ ਦਰਸ਼ਨਾਂ ਵਾਸਤੇ ਮੈਂ ਕੁਝ ਵੀ ਕਰ ਸਕਦਾ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਏ। ਤੇ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਜੁਗਤੀ ਸਾਨੂੰ ਦੱਸ ਦਿਓ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਜੇ ਤੁਸੀਂ ਰੱਬ ਦੇ ਦਰਸ਼ਨ ਕਰਨੇ ਨੇ ਨਾ ਤੇ ਇੱਕ ਸਤਿਗੁਰੂ ਦੀ ਕਿਰਪਾ ਲੈ। ਜਦੋਂ ਸਤਿਗੁਰੂ ਕਿਰਪਾ ਕਰਦੇ ਨੇ ਨਾ, ਉਹ ਨਾਮ ਨਾਲ ਜੁੜਦੇ ਨੇ, ਤੇ ਜਿਹੜਾ ਨਾਮ ਨਾਲ ਜੁੜ ਜਾਂਦਾ ਨਾ ਉਹ ਨਾਮੀ ਨਾਲ ਜੁੜ ਜਾਂਦਾ। ਨਾਮ ਦੇ ਅਰਥ ਨੇ ਵਾਹਿਗੁਰੂ ਦਾ ਨਾਮ, ਨਾਮੀ ਦੇ ਅਰਥ ਨੇ ਵਾਹਿਗੁਰੂ ਆਪ ਪਰਮਾਤਮਾ। ਰਹਾਓ ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝਾਇ ਤਿਆਇ। ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਅੰਦਰ ਦੀ ਬੇਬਲਤਾ ਦੱਸਦੇ, ਹੇ ਪਰਮਾਤਮਾ ਜੇ ਤੂੰ ਸੁੱਖ ਦੇ ਦੇ ਤੇ ਤਾਂ ਵੀ ਮੈਂ ਤੇਰਾ ਨਾਮ ਜਪਾਂਗਾ, ਅਰਾਧਾਂਗਾ। ਜੇ ਤੂੰ ਮੈਨੂੰ ਦੁੱਖ ਵੀ ਦੇ ਦੇ ਨਾ ਤੇ ਦੁੱਖਾਂ ਦੇ ਵਿੱਚ ਵੀ ਮੈਂ ਤੈਨੂੰ ਉਲਾਮੇ ਨਹੀਂ ਦੇਵਾਂਗਾ, ਮੈਂ ਤੈਨੂੰ ਧਿਆਉਂਦਾ ਰਹਾਂਗਾ, ਤੈਨੂੰ ਜਪਦਾ ਰਹਾਂਗਾ ਜਿੰਨੀ ਦੇਰ ਤੱਕ ਤੇਰੇ ਮੈਨੂੰ ਦਰਸ਼ਨ ਨਹੀਂ ਹੋ ਜਾਂਦੇ। ਜੇ ਭੁੱਖ ਦੇ ਤਾਂ ਇੱਤ ਹੀ ਰਹਿ ਜਾ, ਜੇ ਤੂੰ ਮੈਨੂੰ ਭੁੱਖੀ ਦੇ ਦੇ ਭਾਵ ਕੁਝ ਵੀ ਖਾਣ ਵਾਸਤੇ ਨਾ, ਇੰਨੀ ਕੰਗਾਲਤਾ ਗਰੀਬੀ ਦੇ ਦੇ ਤੇ ਤਾਂ ਵੀ ਮੈਂ ਤੇਰੀ ਰਜਾ ਵਿੱਚ ਰਾਜੀ ਰਵਾਂਗਾ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਰਾਜਾ ਦੇ ਅਰਥ ਨੇ ਰਜਾ ਵਿੱਚ ਰਵਾਂਗਾ, ਦੁੱਖ ਵਿੱਚ ਸੁੱਖ ਮਨਾਈ, ਦੁੱਖਾਂ ਦੀ ਮਾਰ ਨੂੰ ਝੱਲ ਲਵਾਂਗਾ, ਸੁੱਖ ਕਰਕੇ ਮੰਨ ਲਵਾਂਗਾ, ਪਰ ਆਪਣੇ ਦਰਸ਼ਨਾਂ ਤੋਂ ਮੈਨੂੰ ਵਾਂਝਾ ਨਾ ਕਰੇ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਏ। ਜੇ ਮੈਨੂੰ ਕੋਈ ਕਹਿ ਦੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਆਪ ਨੂੰ ਅੱਗ ਵਿੱਚ ਸਾੜ ਲਾ, ਰੱਬ ਦੇ ਦਰਸ਼ਨ ਹੋ ਜਾਣਗੇ, ਤੇ ਕਹਿਣ ਲੱਗੇ ਰੱਬ ਜੀ ਤੇਰੇ ਦਰਸ਼ਨਾਂ ਵਾਸਤੇ ਮੈਂ ਆਪਣੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਏ। ਸਭ ਕੁਝ ਕਰਨ ਨੂੰ ਤਿਆਰ ਹੈ, ਪਰ ਤੇਰੇ ਦਰਸ਼ਨਾਂ ਤੋਂ ਮੈਂ ਵਾਂਝਾ ਨਹੀਂ ਰਹਿ ਸਕਦਾ। ਪੱਕਾ ਫੇਰੀ ਪਾਣੀ ਢੋਵਾ, ਜੋ ਦੇਵੈ ਸੁਖ ਹੈ। ਜੇ ਮੈਨੂੰ ਕਹਿ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਉਸ ਰੱਬ ਦੇ ਦਰਸ਼ਨ ਹੋ ਸਕਦੇ ਨੇ ਜੇ ਕਿਤੇ ਤੂੰ ਗੁਰਮੁਖਾਂ ਦੀ ਪੱਖੇ ਨਾਲ ਸੇਵਾ ਕਰੇ, ਜੇ ਕਿਤੇ ਗੁਰੂ ਦੀ ਪਾਣੀ ਢੋਣ ਦੀ ਸੇਵਾ ਕਰੇ। ਤੇ ਕਹਿਣ ਲੱਗੇ ਮਹਾਰਾਜ ਮੈਂ ਇਹ ਸੇਵਾ ਵੀ ਕਰਾਂਗਾ, ਇੱਕ ਵਾਰੀ ਦਰਸ਼ਨਾਂ ਦੀ ਝਲਕ ਜ਼ਰੂਰ ਦੇ ਦਿਓ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ। ਹੇ ਰੱਬ ਜੀ ਮੈਂ ਨਾਨਕ, ਨਾਨਕ ਦੇ ਚੌਥੇ ਸਰੂਪ। ਧੰਨ ਗੁਰੂ ਰਾਮਦਾਸ ਕਹਿਣ ਲੱਗੇ ਮੈਂ ਤੁਹਾਡੇ ਦਰ ਤੇ ਢਹਿ ਪਿਆ ਹਾਂ, ਤੁਹਾਡੇ ਦਰ ਤੇ ਆਣ ਕੇ ਬੈਠ ਗਿਆ ਹੈ, ਤੇ ਦਰ ਤੇ ਡਿੱਗੇ ਹੋਏ ਦੀ ਲਾਜ ਰੱਖ ਲੋ, ਆਪਣੇ ਨਾਲ ਮਿਲਾ ਲੋ। ਬਹੁਤ ਲੰਬੇਰਾ ਸ਼ਬਦ, ਇਹਨੇ ਮਹਾਰਾਜ ਨੇ ਤਰਲੇ ਲਏ ਨੀ, ਅੱਕੀ ਕਾਟ ਧਰੀ ਚਰਨਾ ਤਲ ਸਭ ਧਰਤੀ, ਫਿਰ ਮਤ ਪਾਈ ਜੇ ਪਾਸ ਬਾਲੇ ਤੇ ਤੁਝੇ ਅਰਾਧੀ, ਜੇ ਮਾਰ ਕੱਢੇ ਪੀਤੇ ਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋਟ ਨਾ ਜਾਈ, ਲੋਕ ਮਾੜਾ ਕਹਿਣ ਚੰਗਾ ਕਹਿਣ ਰੱਬ ਜੀ ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ ਜਿੰਨੀ ਦੇਰ ਤੋਂ ਤੂੰ ਦਰਸ਼ਨ ਨਾ ਦੇਵੇਂ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰਿਆ ਮਰ ਜਾਊ, ਜੋ ਮਰਜ਼ੀ ਕਹਿ ਦੇ ਪਰ ਤੇਰਾ ਨਾਮ ਨਾ ਮੈਨੂੰ ਭੁੱਲੈ, ਕਿਉਂਕਿ ਤੇਰਾ ਨਾਮ ਭੁੱਲਦਾ ਸਾਡੀ ਮੌਤ ਏ। ਵਾਰ ਵਾਰ ਜਾਈ ਗੁਰ ਉੱਪਰ, ਪੈ ਪੈਰੀ ਸੰਤ ਮਨਾਏ, ਮੈਂ ਗੁਰੂ ਤੋਂ ਕੁਰਬਾਨ ਜਾਵਾਂਗਾ, ਮਹਾਂਪੁਰਖਾਂ ਸੰਤਾਂ ਦੇ ਮੈਂ ਚਰਨਾਂ ਵਿੱਚ ਢਹਿ ਪਵਾਂਗਾ। ਨਾਨਕ ਵਿਚਾਰਾ ਭਇਆ ਦਵਾਨਾ, ਹਰ ਤੋ ਦਰਸ਼ਨ ਕੀਤਾ, ਮੈਂ ਸਭ ਕੁਝ ਸਹਿਣ ਕਰ ਲਵਾਂਗਾ ਪਰ ਮੈਂ ਤੇਰੇ ਦਰਸ਼ਨਾਂ ਤੋਂ ਦੂਰ ਨਹੀਂ ਹੋ ਰਿਹਾ। ਇਹਨਾਂ ਤਰਲਾ ਲਿਆ ਮਾਂ, ਜਦ ਇੰਨੀ ਬੇਬਲਤਾ ਇੰਨੀ ਤੜਫ ਪੈਦਾ ਹੁੰਦੀ ਹੈ ਨਾ, ਤੇ ਗੁਰੂ ਮਿਲ ਜਾਏ, ਇੰਨੀ ਤੜਫ ਵਾਲੇ ਨੂੰ ਚੁੱਕ ਕੇ ਪਰਮਾਤਮਾ ਵਿੱਚ ਅਭੇਦ ਕਰ ਦਿੰਦਾ। ਸਤਿਗੁਰੂ ਕਿਰਪਾ ਕਰਨ
ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ, ਅਸੀਂ ਵੀ ਪਰਮਾਤਮਾ ਦੇ ਦਰਸ਼ਨਾਂ ਦੀ ਅਰਦਾਸ ਕਰੀਏ ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ, ਮਨ ਵਚੀਆਂ ਵਧਾਈਆਂ, ਰਾਗਰ ਤਨ ਪਰਵਾਰ ਪਰਿਆ, ਸਬਦ ਗਾਵਣ ਆਈਆ, ਸਬਦੋ ਤਾਂ ਗਾਵ ਹਰੀ ਕੇਰਾ, ਮਨ ਜਿੰਨੀ ਵਰਸਾਇਆ, ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸਵਾਮੀ ਸੁਖ ਮਨ ਵਸਾਰਨ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵਸ ਸਦਾ ਸੁਭ ਸਲਾਹ ਤੇਰੀ, ਨਾ ਮਨ ਵਸਾਵੈ ਨਾਮ ਦਿਨ ਕਾ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੱਟੋ, ਜਿਸ ਦਿਆ ਵਡਿਆਈਆ, ਕਹੇ ਨਾਨਕ ਸੁਣੋ ਸਤੁ ਸਭ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਭ ਤਿਤ ਕਰ ਸੁਭਾਗਾ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਸ ਕੋਵਾ ਤੁਤ ਕਰਾਨ ਹਦ ਵਾਜੇ, ਆਨੰਦ ਸੁਨਵਟ ਭਾਗਿਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ, ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਰ ਕਹਤੇ ਪਵਿੱਤਰ, ਸਤਿਗੁਰ ਹਿਆ ਭਰਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਾ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੋਤੋ, ਦਿਵਸ ਰਾਤ ਦੇ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ ਬਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਗੈਮ ਸਕਦ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख कने कोई न जाने तुम्हारा अंत ऊंचे ते ऊंचा भगवंत।

0: सत्संग जी बोलो जी।
1: वाहेगुरु वाहेगुरु।
0: एक ओंकार श्री वाहेगुरु जी की फतेह। श्री भगवती जी साहेब आठ बोरी पाचे दसवीं प्रथम भगवती समर कहे गुरु नानक की लई त्या है। फिर अंकित पुरते अमरदास रामदास से हुए सहाय। अर्जुन हर गोबिंद सिमरो श्री हर आए श्री हर कृष्ण त्याठ सब दुख जाए। तेग बहादुर सिमर करना उन्हें दयावताए सब थाई हुए सहाय। दसवें पाचिया गुरु गोबिंद सिंह जी महाराज सब थाई हुए सहाय। दस पाची दे पितरात्मक स्वरूप साहब श्री गुरु ग्रंथ साहब जी पारदार दाते अंतर के हर सस बोलो जी। वाहे गुरु ਗੀਵਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਨਿਡ ਕੀਤਾ ਤੇਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ। ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖਣੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰੇ ਸਿਆਵਾਂ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਵਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ। ਵਾਹਿਗੁਰੂ ਪੰਜਾਂ ਤਖਤਾਂ ਸਵਾਲ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਜਿਤ ਆਵਣ ਕਾਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰਚਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਮੂੰਗੇ ਜੁਗੋ ਜੁਗ ਟਨ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਜੀ ਬਨਵਾਜ ਪੰਥ ਹਰਦਾਸ ਸਾਹਿਬ ਦੇ ਰਾਜ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਨ੍ਹਾਂ ਦੇ ਖੁਰੇ ਦਰਸ਼ਨ ਦੀ ਰਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ। ਹੇਰੇ ਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੰਦ ਰਾਜਿਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਨਾਲੇ ਰਾਸ। ਹੇ ਗਰੀਬ ਨਿਵਾਜ ਜੀ ਆਪ ਦੇ ਚੰਨ ਕਰੋਨਾ ਦੇ ਅਰਦਾਸ ਮਿੰਤਾਰ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਬਣ ਹੋਏ ਸੰਗਤਾਂ ਨੂੰ ਦਰਸ਼ਨ ਦਾ ਨਿਹਾਲਿਓ ਬੇਹਦ ਬਾਣੀਆਂ ਦੇ ਪਾਠ ਹੋਏ। ਅੱਜ ਵੀ ਰਾਗੀ ਸਿੰਘ ਨੇ ਆਪਦੇ ਚਰਨਾਂ ਜਾਸਾ ਕੀ ਵਾਦ ਕੀਤੇ ਕਿਤੇ ਵਿਦਵਾਨ ਵੀ ਆਨੇ ਅੱਜ ਦੇ ਹੁਕਮਨਾਮੇ ਦੀ ਕਥਾ ਪਿਆਰ ਕੀਤੀ ਮਾਈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਨੀ ਕਿਰਪਾਲਤਾ ਕਰੋ ਜੀ। ਅੱਗੋਂ ਤੋਂ ਸ਼ੁੱਧ ਪਿੱਤਰ ਬਾਣੀ ਚਾਹੀ ਮਨ ਬੁੱਧੀ ਬਖਸ਼ਿਸ਼ ਕਰੋ। ਰਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚ ਬਜ਼ੁਰਗ ਆਪ ਸ਼ਾਦੀ ਦੇਗਾਂ ਤਿਆਰ ਕਰਨ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਕਿਰਪਾ ਕਰੋ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੱਗ ਰਿਹਾ ਤੁਰ ਸਵਾਰੀਆਂ ਪ੍ਰਵਾਨ ਕਰਨੀ ਗਿਰਵਾਜ ਆਪਦੇ ਚੈਨਲ ਸੇਵਾ ਕਰਦੇ ਸਾਰੇ ਟੈਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾਂ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚੈਨਲ ਸੇਵਾ ਦੀ ਭਾਵਨਾ ਬਖਸ਼ਣ ਦੀ ਪਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਜੀ। ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾ ਦਰ ਦਿੱਤੇ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ। ਗਰੀਬ ਨਿਵਾਜ ਕਿਰਪਾ ਕਰੋ ਖਾਲਸਾ ਪੰਥ ਸੇਵ ਕੌਮ ਨੂੰ ਏਕਤਾ ਸਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਨੂੰ ਰਾਜ ਬਖਸ਼ੋ ਚੰਨ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ ਜੀ। ਗਰੀਬ ਨਿਵਾਜ ਗੁਰੂ ਸੱਚੇ ਪਾਤਸ਼ਾਹ ਜੀ ਦੂਰ ਦਰਾਜ ਕਰਨ ਬੈਠੀਆਂ ਲਾਈਵ ਖਤਾ ਕੀਤੀ ਸਰਵ ਕਰਨੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਪਿਆਰ ਆਪ ਨੇ ਬਖਸ਼ੀ ਸੰਗਤਾਂ ਨੂੰ ਤਾਂ ਬਖਸ਼ਣ ਸੰਗਤਾਂ ਆਪਦੇ ਚੈਨਲ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਅਵਤਾਰ ਸੰਗਤਾਂ ਮਾਇਆ ਪੇਟਾ ਘਰ ਦੀ ਚੈਨਲ ਪ੍ਰਵਾਨ ਕਰੋ ਬਖਸ਼ਾ ਤੇ ਕਮਾਈਆਂ ਸਭ ਨੂੰ ਕਰ ਵੱਜ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧਾਂ ਪੂਰੀਆਂ ਕਰੋ ਜੀ। ਦਤਾਰ ਮੇਰਾ ਕਰ ਦਤਾਰ ਕਿਰਪਾ ਕਰੋ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਕੋ ਨਵੇਂ ਬਖਸ਼ਿਆ ਦੇ ਉਪਰੰਤ ਲੜੀਵਾਰ ਸਹਿਜ ਪਾਠ ਕਰਨ ਵਾਸਤੇ ਆਗਾ ਬਖਸ਼ੋ ਸ਼ੁੱਧ ਦੇ ਪਿੱਤਰ ਸਵਾਲਿਆਂ ਦੀ ਕਿਰਪਾਲਤਾ ਕਰੋ ਦਤਾਰ ਰਹਿੰਦੇ ਘਰ ਸਵਾਰ ਕੇ ਚੰਨਾ ਤੁਰਾ ਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਜਿਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀ ਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ, ਮਹੱਲਾ ਚੌਥਾ ਘਰ ਦੂਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ੀ ਸਾਹਿਬ ਸੰਗਤ ਅੰਮ੍ਰਿਤ ਸ਼ਰਧਾ ਭਾਵ ਨਿਰਸ ਮਹਾਰਾਜ ਨਿੱਘੀ ਹੋ ਚ ਬੈਠ ਕੇ ਪਵਿੱਤਰ ਰਵਾਣੀ ਅਸਾ ਕੀ ਵਾਰ ਦੇ ਸੰਪੂਰਨ ਕੀਤੇ ਸਰਣ ਕੀਤੇ ਨੇ ਉਪਰੰਤ ਜੋ ਪਨਵਰੀ ਕਸਾਬ ਚਾਰ ਸਰਣ ਕੀਤੀ ਹੈ ਅਰਦਾਸ ਲਿਹਾਜੀਆਂ ਭਰੀਆਂ ਪਰੰਤ ਮਹਾਰਾਜ ਬਖਸ਼ੇ ਪਵਿੱਤਰ ਰਾਮ ਸਰਣ ਕੀਤੇ ਹਨ। ਸਾਧ ਸੰਗਤ ਦਾ ਸਵਾਸਵਾ ਗੁਰੂ ਸਾਹਿਬ ਨੇ ਆਪ ਗੁਰੂ ਘਰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਤੁਸੀਂ ਲੜੀਵਾਰ ਸਹਿਜ ਪਾਠ ਸਰਣ ਕਰ ਰਹੇ ਹੋ। ਇਹਨਾਂ ਦੇ ਭੋਗ ਭੈਣ ਨੇ ਸਹਿਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਦੇ ਨੇੜੇ। ਸੋ ਸਾਧ ਸੰਗਤ ਨੂੰ ਬੇਨਤੀ ਹੈ ਜਿਹੜੇ ਗੁਰਮੁਖ ਪਰਿਵਾਰ ਘਰਾਂ 'ਚ ਬੈਠ ਕੇ ਨਾਲ ਪੈਰ ਪਾਠ ਕਰ ਰਹੇ ਨੇ ਸੋ ਆਪਣਾ ਸੰਪਰਕ ਜਿਹੜਾ ਭਾਈ ਜਿੰਦਰ ਸਿੰਘ ਜਿਹੜਾ ਜ਼ਰੂਰ ਕਰ ਲਓ ਤਾਂ ਕਿ ਤੁਹਾਡੀ ਅਰਦਾਸ ਤੁਹਾਡਾ ਸਾਰਾ ਪ੍ਰੋਗਰਾਮ ਜਿਹੜਾ ਉਹਨਾਂ ਦੇ ਨੋਟਸ ਵਿੱਚ ਆ ਜਾਵੇ ਅਤੇ ਨਾਲ ਤੁਹਾਡੀ ਅਰਦਾਸ ਹੋਵੇਗੀ। ਸੋ ਆਪ ਸਾਧ ਸੰਗਤ ਜੀ ਸਭ ਵਡਭਾਗੀ ਹੋ, ਮਹਾਰਾਜ ਤੁਹਾਡੀ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ ਕੱਲ੍ਹ ਨੂੰ ਦਸ ਨੂੰ ਹੈ ਮਦਰ ਡੇ, ਆਪਣੇ ਖਿਆਲ ਰੱਖਣਾ। ਸੋ ਮਈ 11 ਤੋਂ 17 ਤੱਕ ਕਥਾ ਕਰਨਗੇ ਭਾਈ ਭਿੰਦਰਪਾਲ ਸਿੰਘ ਜੀ, ਆਪ ਜ਼ਰੂਰ ਹਾਜ਼ਰੀਆਂ ਭਰੋ, ਸਮੇਂ ਦੇ ਲਾਭ ਉਠਾਉਣ ਦੇ ਯਤਨ ਕਰੀਏ। ਸਾਧ ਸੰਗਤ ਜੀ ਮਈ 12 ਨੂੰ ਹੈ ਸਰਹੰਦ ਫਤਿਹ, ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਫਤਿਹ ਕਰਕੇ ਉਹਨਾਂ ਦੱਸਿਆ ਸੀ ਕਿ ਮਜ਼ਲੂਮਾਂ ਦੇ ਕਿਵੇਂ ਜ਼ੁਲਮ ਕਰੀਦੇ ਨੇ। ਸੋ ਮਈ 15 ਨੂੰ ਸੰਗਰਾਂਦ ਹੈ, ਜੇਠ ਦੇ ਮਹੀਨੇ ਦੀ ਆਪਣੇ ਹਾਜ਼ਰੀਆਂ ਭਰਨੀਆਂ ਨੇ। ਸਾਧ ਸੰਗਤ ਜੀ ਮਈ 17 ਨੂੰ ਹੈ ਛੋਟਾ ਘੱਲੂਕਾਰਾ ਕਾਨੂੰਆਂ ਦੀ ਸ਼ੰਭ ਵਾਲਾ, ਗੁਰਦਾਸਪੁਰ ਜ਼ਿਲ੍ਹੇ। ਸਾਧ ਸੰਗਤ ਜੀ ਉਸ ਦਿਨ ਜ਼ਰੂਰ ਹਾਜ਼ਰੀਆਂ ਭਰੋ। ਉਹ ਗੁਰਮੁਖ ਪਰਿਵਾਰ ਮਾਈ ਭਾਈ ਜੋ ਉਹਨਾਂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਹੈ, ਜ਼ਰੂਰ ਉਹਨਾਂ ਨੂੰ ਯਾਦ ਕਰੀਏ। ਔਰ ਹੁਣ ਭਾਈ ਸਾਹਿਬ ਸ਼ੁਰੂ ਕਰਨਗੇ ਪਾਠ, ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨ ਹਿੱਤ ਪਿਆਰ ਸਹਿਤ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਆਪ ਜੀ ਜੁੜਦੇ ਹੋ। ਗੁਰੂ ਕਿਰਪਾ ਕਰੇ ਅੱਜ ਪਾਵਨ ਅੰਗ 105 ਤੋਂ ਆਪਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ।

ਦਹ ਦਿਸ ਵਰਸਾਇਆ, ਸਾਂਤ ਭਈ ਬੁੱਝੀ ਸਭ ਤ੍ਰਿਸ਼ਨਾ, ਅਨੰਦ ਭਇਆ ਸਭ ਠਾਈ ਜੀਓ।

ਪ੍ਰਭ ਸਮਰੱਥ ਵੱਡ ਊਚ ਅਪਾਰਾ ਨੌ ਨਿਧ ਨਾਮ ਭਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ।

ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹਿ ਮਹਿਲ ਬੁਲਾਏ।

ਭਰਮ ਭੁਲਾਣੀ। ਅਗਿਆਨੀ ਅੰਧਾ ਮਗਨਾ ਜਾਣੈ, ਫਿਰ ਫਿਰ ਆਵਣ ਜਾਵਣਿਆ, ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉ ਮੈਂ ਮੇਰਾ ਠਾਕ ਰਹਾਇਆ। ਗੁਰਸਾਖੀ ਮਿਟਿਆ ਅੰਧਿਆਰਾ, ਬੱਜਰ ਕਪਾਟ ਖੁਲਾਵਣਿਆ, ਹਉ ਮੈਂ ਮਾਰ ਮਨ ਵਸਾਇਆ, ਗੁਰ ਚਰਨੀ ਸਦਾ ਚਿਤ ਲਾਇਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਜੀਵਨ ਮਰਨਾ ਸਭ ਤੂੰ ਦੈਤਾਈ, ਜਿਸ ਬਖਸੇ ਤਿਸ ਦੇ ਵਡਿਆਈ।

ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਇਕ ਸਿਉ ਚਿਤ ਲਾਵਣਿਆ, ਗੁਰਮਤੀ ਮਨ ਇਕਤ ਘਰ ਆਇਆ।

ਇੱਕ ਰੰਗ ਰਾਤੇ ਜੋ ਤੁਧ ਆਪ ਲਿਵਲਾਏ, ਭਾਈ ਭਗਤ ਤੇਰੇ ਮਨ ਭਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪੁਜਾਵਣਿਆ, ਹਰ ਜੀਓ ਤੇਰੀ ਸਦਾ ਸਰਣਾਈ।

ਦਾਤੇ ਜੋ ਹਰ ਭਾਈ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾਵਣਿਆ।

ਸਭ ਘੱਟ ਆਪੇ ਭੋਗਣ ਹਾਰਾ, ਅਲੱਖ ਵਰਤੈ ਅਗਮ ਅਪਾਰਾ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿ

ਦੂਰ, ਸਭ ਮੈਂ ਆਪ ਰਹਿਆ ਭਰਪੂਰ, ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੈ ਕਿਨੈ ਚਖ ਡਿੱਠੀ,

ਬਣਿਆ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਹਾਵੈ ਮੈਲ ਚੁਕਾ ਬਣਿਆ। ਰਹਾਉ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ, ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ।

ਭਰਮੇ ਭੁੱਲਾ ਤਤ ਨ ਜਾਣੈ, ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁਖੋ ਦੁਖ ਕਮਾਵਣਿਆ, ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਐ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਈ, ਨਾਮੇ ਨਾਮ ਸਮਾਵਣਿਆ, ਮਾਝ ਮਹੱਲਾ ਤੀਜਾ, ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਏ, ਮਨ ਤਨ ਰੱਤਾ ਰਸਨਾ ਰੰਗ ਚਲੂਲੀ, ਭੈ ਭਾਏ ਰੰਗ ਚੜਾਵਣਿਆ, ਹਉ ਵਾਰੀ ਜੀ ਵਾਰੀ ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਭੌਜਲ ਸ਼ਬਦ ਤਰਾਵਣਿਆ, ਰਹਾਉ ਮਨ ਮੁਖ ਮੁਗਤ ਕਰੈ ਚਤੁਰਾਈ, ਨਾਤਾ ਧੋਤਾ ਥਾਏ ਨ ਪਾਈ, ਜਿਹਾ ਆਇਆ ਤੇਹਾ ਜਾਸੀ, ਕਰ ਅਵਗਣ ਪੱਛੋ ਤਾਵਣਿਆ, ਮਨ ਮੁਖ ਅੰਧੇ ਕਿਛੂ ਨ ਸੂਝੈ, ਮਰਨ ਲਿਖਾਏ ਆਏ ਨਹੀਂ ਬੁਝੈ, ਮਨ ਮੁਖ ਕਰਮ ਕਰੇ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਧੰਤਾ ਯੋਗ ਹੋ, ਜੋ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਅੱਜ ਵੀ ਤਰਸ ਕੀਤਾ ਹੈ, ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾ ਦੇਣ, ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਸਰੀਰ ਇੱਕ ਨਗਰ ਹੈ, ਪਿੰਡ ਹੈ। ਜੀਵ ਆਤਮਾ ਇਸ ਦਾ ਸਰਦਾਰ ਹੈ, ਚੌਧਰੀ ਹੈ, ਮੁਖੀ ਹੈ। ਪਰ ਇਸ ਪਿੰਡ ਵਿੱਚ, ਇਸ ਨਗਰ ਵਿੱਚ ਇਕੱਲੀ ਜੀਵ ਆਤਮਾ ਨਹੀਂ ਵਸ, ਹੋਰ ਲੋਕ ਵੀ ਹਨ। ਵੱਖਰੇ ਵੱਖਰੇ ਰਸਤੇ ਹਨ, ਅੱਖਾਂ, ਕੰਨ, ਨਾਸਕਾ, ਇਹ ਜਿਹੜੇ ਇੰਦਰੀ ਹਨ, ਇਹ ਆਵਾਜ਼ਾਂ ਮਾਰ ਮਾਰ ਕੇ ਲਿਆਉਂਦੇ ਹਨ। ਤੇ ਪਿੰਡ ਦੇ ਚੌਧਰੀ ਨੂੰ ਤੰਗ ਕਰਦੇ, ਕਬੀਰ ਸਾਹਿਬ ਬਾਬਾ ਆਪਣਾ ਵਸੂਏ ਗਾਉਂ, ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਕੋਈ ਮੇਰਾ ਕਹਿਣਾ ਹੀ ਨਹੀਂ ਮੰਨਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਖਰੇ ਵੱਖਰੇ ਇਹਨਾਂ ਦੇ ਰਸਤੇ ਹਨ। ਮੇਰਾ ਇਹ ਕੋਈ ਕਹਿਣਾ ਨਹੀਂ ਮੰਨਦਾ ਤੇ ਮੇਰੀ ਚੌਧਰੀ ਦੀ ਜ਼ਿੰਮੇਵਾਰੀ ਹੈ, ਮੈਨੂੰ ਪਤਾ ਹੈ ਮੇਰੇ ਕੋਲ ਲੇਖਾ ਜੋਖਾ ਮੰਗਿਆ ਜਾਣਾ, ਹਿਸਾਬ ਕਿਤਾਬ ਲਿਖਿਆ ਜਾ ਰਿਹਾ ਹੈ। ਹੇ ਅਕਾਲ ਪੁਰਖ, ਹੇ ਅੰਤਰਜਾਮੀ, ਹੇ ਸਿਰਜਣਹਾਰ, ਮੇਰੀ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਇਹ ਦੁਬਾਰਾ ਪਿੰਡ ਨਾ ਦਿਓ, ਮੈਨੂੰ ਇਹ ਦੁਬਾਰਾ ਨਗਰ ਨਾ ਦਿਓ, ਮੈਂ ਨਹੀਂ ਇਸ ਵਿੱਚ ਰਹਿਣਾ ਚਾਹੁੰਦਾ। ਮੇਰਾ ਜੋ ਲੇਖਾ ਜੋਖਾ ਹੈ ਨਾ, ਮੇਰਾ ਇੱਥੇ ਹੋਣੀ ਨਵੇ, ਦੁਬਾਰਾ ਨਹੀਂ ਮੈਂ ਆਉਣਾ ਚਾਹੁੰਦਾ। ਧਰਮਰਾਜ ਦੇ ਅਭਿਲੇਖ ਆਵਾਂਗੇ, ਬਾਕੀ ਨਿਕਸੀ ਭਾਰੀ। ਪੰਜ ਕਿਰਸਾਨ ਵਾ ਭਾਗ ਗਏ, ਜਿਹੜੇ ਪੰਜੇ ਹੀ ਮੈਨੂੰ ਸਤਾਉਣ ਵਾਲੇ ਸੀਗੇ, ਮੇਰੇ ਪਿੰਡ ਦੇ ਵਿੱਚ ਮੇਰੇ ਨਾਲ ਵਾਸੀ ਸੀ, ਇਹ ਤਾਂ ਸਾਰੇ ਦੌੜ ਜਾਣੇ। ਲੈ ਬੰਨ੍ਹਦੇ ਹੋ ਜੀਓ ਦਰਬਾਰੀ, ਦਰਬਾਰ ਦੇ ਵਿੱਚ ਤੇ ਦਰਬਾਰੀਆਂ ਨੇ ਜੀਵ ਆਤਮਾ ਨੂੰ ਬੰਨ੍ਹ ਲੈਣਾ, ਚੌਧਰੀ ਨੂੰ ਬੰਨ੍ਹ ਲੈਣਾ ਕਿ ਤੇਰੀ ਜ਼ਿੰਮੇਵਾਰੀ ਸੀ। ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪੱਤਰ। ਮੈਨੂੰ ਬੰਦੇ ਨੂੰ ਇਸੇ ਹੀ ਜਨਮ ਵਿੱਚ ਬਖਸ਼ ਦੇ। ਗੁਰੂ ਪਿਆਰਿਓ, ਜਨਮ ਤੋਂ ਮੌਤ ਤੱਕ ਦਾ ਜੋ ਸਫ਼ਰ ਹੈ, ਇੱਕ ਦਿਨ ਜਨਮ ਹੋਇਆ, ਇੱਕ ਦਿਨ ਮੌਤ ਵੀ ਹੋਏਗੀ। ਜੋ ਉਪਜਿਓ ਸੋ ਦਿਨ ਸਹਿ, ਇਹ ਅਟਲ ਸੱਚਾਈ ਹੈ। ਜਨਮ ਦੱਸਦਾ ਹੈ ਕਿ ਮੌਤ ਵੀ ਹੋਏਗੀ। ਇਸ ਸ੍ਰਿਸ਼ਟੀ ਵਿੱਚ, ਇਸ ਬ੍ਰਹਿਮੰਡ ਵਿੱਚ ਕੋਈ ਵੀ ਪਰਮਾਤਮਾ ਦੀ ਸਿਰਜੀ ਹੋਈ ਕੋਈ ਚੀਜ਼ ਐਸੀ ਨਹੀਂ ਹੈ ਜਿਸ ਦਾ ਅੰਤ ਨਹੀਂ। ਜਨਮ ਤੋਂ ਲੈ ਕੇ ਮੌਤ ਤੱਕ ਦਾ ਜੋ ਸਮਾਂ ਹੈ ਉਸਨੂੰ ਜੀਵਨ ਆਖਿਆ ਜਾਂਦਾ, ਉਸਨੂੰ ਜ਼ਿੰਦਗੀ ਆਖਿਆ ਜਾਂਦਾ, ਉਸਨੂੰ ਜੀਵਨ ਆਖਿਆ ਜਾਂਦਾ। ਨਾ ਜਨਮ ਦਾ ਹਿਸਾਬ ਹੋਣਾ, ਨਾ ਮੌਤ ਦਾ ਹਿਸਾਬ ਹੋਣਾ, ਧਿਆਨ ਰੱਖਣਾ ਜੀਵਨ ਦਾ ਹਿਸਾਬ ਹੋਣਾ, ਜਿਹੜਾ ਸਮਾਂ ਬਿਤਾਇਆ ਜਨਮ ਤੋਂ ਮੌਤ ਤੱਕ, ਕੀ ਕੀਤਾ, ਕੀ ਕਰਿਆ, ਕੀ ਸਮਝਿਆ, ਸਭ ਲਿਖਿਆ ਜਾ ਰਿਹਾ ਹੈ। ਹਰ ਬੰਦੇ ਦਾ ਹਿਸਾਬ ਲਿਖਿਆ ਜਾ ਰਿਹਾ ਹੈ। ਕਬੀਰ ਸਾਹਿਬ ਸਾਨੂੰ ਇੱਕ ਗੱਲ ਸਮਝਾ ਰਹੇ ਹਨ ਕਿ ਇਹ ਪ੍ਰਾਣੀ ਇਸ ਜੀਵਨ ਵਿੱਚ ਸਮਝ, ਆਪਣਾ ਹਿਸਾਬ ਕਿਤਾਬ ਇੱਥੇ ਹੀ ਨਿਬੇੜਦਾ, ਅੱਗੇ ਨਾ ਤੈਨੂੰ ਹਿਸਾਬ ਕਿਤਾਬ ਦੇਣਾ ਪਵੇ। ਗੁਰੂ ਪਿਆਰਿਓ, ਜਦੋਂ ਵੀ ਕੋਈ ਪ੍ਰਾਣੀ ਚਲਿਆ ਜਾਂਦਾ ਨਾ ਸੰਸਾਰ ਵਿੱਚੋਂ,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣੇ ਹੋਈ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣ, ਤੈਨੂੰ ਅਜੇ ਵੀ ਨਹੀਂ ਸਮਝ ਲੈ। ਸੰਗ ਚਲਤ ਹੈ, ਹਮ ਵੀ ਚੱਲਣ, ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਅੱਜ ਤੱਕ ਪਤਾ ਲੱਗਾ? ਬਾਰੇ ਬੂਢੇ ਤਰਣੇ ਭਈਆ ਸਭ ਨੂੰ ਜੰਮ ਲੀ ਜਾਈ। ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ। ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ, ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਹੀ ਨਿਪਟ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ, ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਵੀ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦੀ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇਸੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ, ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਜਦੋਂ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੁੰਦੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦੇ ਰਿਹਾ। ਸੰਗ ਚਲਤ ਹੈ, ਹਮ ਵੀ ਚੱਲਣਾ, ਇਹ ਜੀਵਨ ਅੱਜ ਹੈ, ਕੱਲ੍ਹ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ, ਕਿਉਂਕਿ ਜੰਮ ਜੰਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ। ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੂਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੀ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖਿਆ ਕੋਈ, ਹਾਂ ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਜ ਪਿਤਾ ਜੀ, ਜੀਵ ਦੇ ਗੁਣਾ ਉਗੁਣਾ ਦੀ ਵਿਚਾਰ ਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ਤ ਸਿਖਾਉਣੀ, ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਕਿ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਓ ਨਾਹੀਂ ਚਾਰਾ ਥਾਂ ਕੋ ਕੀਜੈ ਸਾਧ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

ਖੁਸ਼ੀ ਮਹਾਰਾਜ ਦੀ ਗੋਦ ਵਿੱਚ ਆ ਰਹੀ ਹੈ। ਤੇ ਉਸ ਤੋਂ ਪਹਿਲਾਂ ਸਾਰੇ ਇੱਕ ਵਾਰੀ ਕਹਿ ਦਿਓ, ਦੋ ਦੋ ਖੁਸ਼ੀਆਂ, ਨਾਲੇ ਬੰਦਗੀ ਦੀ, ਕੀਰਤਨ ਦੀ, ਨਾਲੇ ਵਿਆਹ ਦੀਆਂ। ਜਿਹੜਾ ਨਾਮ ਹੈ ਨਾ, ਕਹਿੰਦੇ ਸਦ ਖੁਸ਼ੀਆਂ, ਜਪ ਕੀਰਤਨ ਹਰਨਾ, ਇਹ ਸਦਾ ਖੁਸ਼ੀ ਬਰਕਰਾਰ ਰੱਖਦਾ, ਇੱਕ ਦੋ ਦਿਨ ਵਾਸਤੇ ਨਹੀਂ। ਇਸ ਕਰਕੇ ਕਹਿ ਦਿਓ ਸਾਰੇ।

0: ਗੁਰਮਤਿ ਵਿਚਾਰਾਂ ਤੁਹਾਡੇ ਸਾਡੇ ਲਈ ਬੜੇ ਪਿਆਰ ਨਾਲ ਸਰਵਣ ਕਰਾਉਣਗੇ, ਪਿਆਰ ਨਾਲ ਸਰਵਣ ਕਰਾਉਣਗੇ।
1: ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਨੂੰ ਦੇ ਦੀ ਸੰਗਤਾਂ ਵੱਲੋਂ ਆਪ ਸਭ ਜੀ ਨੂੰ ਜੀ ਆਇਆਂ ਨੂੰ। ਥੋੜੇ ਹੀ ਮਿੰਟਾਂ ਵਿੱਚ ਅਸੀਂ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸੁਭਾਗ ਜੋੜੀ ਦੇ ਨਾਮ ਹਨ ਬੱਚਾ ਦਵਿੰਦਰਜੀਤ ਸਿੰਘ ਜੀ, ਸੁਪੁੱਤਰ ਕੁਲਦੀਪ ਸਿੰਘ ਜੀ, ਬੀਬੀ ਕੁਲਵੰਤ ਕੌਰ ਤੇ ਬੱਚੀ ਦਾ ਨਾਮ ਹੈ ਤਲਵਿੰਦਰ ਕੌਰ, ਸੁਪੁੱਤਰੀ ਮੋਹਨ ਸਿੰਘ ਜੀ ਅਤੇ ਬੀਬੀ ਜਸਬੀਰ ਕੌਰ ਜੀ। ਆਨੰਦ ਕਾਰਜ ਦੇ ਸੈਰੇਮਨੀ ਦੇ ਕੁਝ ਹਿੱਸੇ ਹਨ। ਇਲਾਹੀ ਬਾਣੀ ਦਾ ਸ਼ਬਦ ਕੀਰਤਨ, ਕੀਤਾ ਲੋੜੀਏ ਸੋ ਕੰਮ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਇਹਦਾ ਮਤਲਬ ਹੈ ਕਿ ਵਰ ਐਵਰ ਵਰਕ ਯੂ ਵਾਂਟ ਟੂ ਅਕੰਪਲਿਸ਼, ਟੈਲ ਇਟ ਟੂ ਲੋਰਡ ਐਂਡ ਹੀ ਵਿਲ ਰਿਜ਼ੋਲਵ ਆਲ ਯੂਅਰ ਅਫੇਅਰਸ। ਦ ਟਰੂ ਗੁਰੂ ਗਿਵਸ ਹਿਸ ਗਰੰਟੀ ਆਫ ਟਰੁੱਥ। ਕੀਰਤਨ ਕਰ ਰਹੇ ਹਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਓਮਕਾਰ ਸਿੰਘ ਜੀ। ਸ਼ਬਦ ਦੇ ਕੀਰਤਨ ਤੋਂ ਬਾਅਦ ਅਰਦਾਸ ਹੋਵੇਗੀ, ਜਿਹਦੇ ਵਿੱਚ ਸਿਰਫ਼ ਬੱਚਾ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਸ਼ਾਮਿਲ ਹੋਣਗੇ, ਬਾਕੀ ਦੀ ਸੰਗਤ ਇੱਦਾਂ ਹੀ ਬੈਠੀ ਰਹੇਗੀ। ਇਸ ਅਰਦਾਸ ਵਿੱਚ ਅਸੀਂ ਗੁਰੂ ਸਾਹਿਬ ਤੋਂ ਆਗਿਆ ਲੈਣੀ ਹੈ ਅਤੇ ਨਾਲੇ ਹੀ ਅਸੀਂ ਕਮਿਟ ਕਰਨਾ ਹੈ ਕਿ ਟੂ ਲਿਵ ਬਾਈ ਗੁਰੂਜ਼ ਟੀਚਿੰਗਸ। ਉਸ ਤੋਂ ਬਾਅਦ ਹੁਕਮਨਾਮਾ ਗਿਆਨੀ ਨਵਨੀਤ ਸਿੰਘ ਜੀ ਲੈਣਗੇ, ਜੋ ਕਿ ਸਪੈਸ਼ਲੀ ਤੁਹਾਡੇ ਵਾਸਤੇ ਹੈ। ਹੁਕਮਨਾਮੇ ਦੇ ਅਖੀਰ ਵਿੱਚ ਉਹ ਬੇਨਤੀ ਕਰਨਗੇ ਬੱਚੀ ਦੇ ਪਿਤਾ ਸਰਦਾਰ ਮੋਹਨ ਸਿੰਘ ਜੀ ਨੂੰ ਕਿ ਉਹ ਆ ਕੇ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਣਗੇ ਅਤੇ ਨਾਲੇ ਹੀ ਪੱਲੇ ਤਾਂਡੇ ਲਾਗੀ ਦਾ ਕੀਰਤਨ ਸਾਡੇ ਕੀਰਤਨੀ ਜਥਾ ਕਰਨਗੇ। ਪੱਲੇ ਦੀ ਰਸਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਦੋਨਾਂ ਨੇ ਆਪਣੇ ਆਪਣੇ ਐਂਡ ਤੋਂ ਪੱਲਿਆ ਫੜ ਕੇ ਰੱਖਣਾ ਹੈ, ਜਿਹਦਾ ਮਤਲਬ ਹੈ ਕਿ ਅਸੀਂ ਪਰਮਾਤਮਾ ਦੇ ਲੜ ਲੱਗਣਾ ਹੈ, ਪਰਮਾਤਮਾ ਦੇ ਨਾਲ ਜੁੜਨਾ ਹੈ। ਪੱਲੇ ਦੀ ਰਸਮ ਤੋਂ ਬਾਅਦ ਅਸਲੀ ਹਿੱਸਾ ਜੋ ਹੈ ਉਹ ਹੈ ਲਾਵਾਂ ਦਾ। ਲਾਵਾਂ ਇਟਸ ਨਾਟ ਏ ਕਲਚਰਲ ਔਰ ਟ੍ਰੈਡੀਸ਼ਨਲ ਸੈਰੇਮਨੀ, ਇਟਸ ਏ ਸਪਿਰਿਚੁਅਲ ਸੈਰੇਮਨੀ। ਸੋ ਥੋੜ੍ਹਾ ਜਿਹਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਈਏ ਲਾਵਾਂ ਦੇ ਬਾਰੇ ਕਿ ਲਾਵਾਂ ਜਿਹੜੀਆਂ ਇਸ ਕੰਪੋਜ਼ ਬਾਏ ਚੌਥੇ ਗੁਰੂ ਗੁਰੂ ਰਾਮਦਾਸ ਜੀ। ਇਟਸ ਇਨ ਸੂਹੀ ਰਾਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 774 ਅੰਗ ਤੇ ਹਨ। ਬਾਕੀ ਡਿਟੇਲ ਭਾਈ ਨਵਨੀਤ ਸਿੰਘ ਜੀ ਆਪ ਜੀ ਨੂੰ ਆਪ ਜੀ ਨਾਲ ਸ਼ੇਅਰ ਕਰਨਗੇ। ਆਪ ਬੈਠ ਕੇ ਲਾਵਾਂ ਲੈ ਸਕਦੇ ਹੋ, ਖੜੇ ਹੋ ਕੇ ਲੈ ਸਕਦੇ ਹੋ, ਦੋਨੋਂ ਹੀ ਮਰਿਆਦਾ ਦੇ ਰਹਿਤ ਠੀਕ ਹਨ। ਚਾਰ ਲਾਵਾਂ ਤੋਂ ਬਾਅਦ 6 ਪੌੜੀਆਂ ਆਨੰਦ ਸਾਹਿਬ ਦੀਆਂ ਗਾਈਆਂ ਜਾਣਗੀਆਂ ਤੇ ਵਿਆਹ ਹੋਆ ਮੇਰੇ ਬਾਬਲਾ ਸਾਡੇ ਕੀਰਤਨੀ ਜਥਾ ਸਿੰਘ ਕਰਨਗੇ। ਫਿਰ ਅਰਦਾਸ ਤੇ ਹੁਕਮਨਾਮਾ ਤੇ ਸਾਡੇ ਗ੍ਰੰਥੀ ਸਾਹਿਬ ਜੀ ਦੋਨੋਂ ਬੱਚਿਆਂ ਨੂੰ ਸਰੂਪਾ ਦੇਣਗੇ, ਸੰਬੰਧਿਤ ਕਰਨਗੇ ਤੇ ਸਗਨ ਜਿਹੜਾ ਹੈ ਉਹ ਪੇਰੈਂਟਸ ਬੱਚਾ ਬੱਚੀ ਦੇ ਇੱਥੇ ਦੇ ਸਕਦੇ ਹੈ। ਬਾਕੀ ਦੇ ਜਿਹੜੇ ਫਰੈਂਡਸ ਔਰ ਫੈਮਿਲੀ ਹੈ ਉਹ ਲੰਗਰ ਹਾਲ 'ਚ ਜਾ ਕੇ ਜਿਹੜੀ ਜਗ੍ਹਾ ਬਣਾਈ ਗਈ ਹੈ ਉਹਦੇ 'ਚ ਦੇ ਸਕਦੇ ਹਨ। ਸੋ ਆਓ ਹੁਣ ਅਸੀਂ ਸ਼ੁਰੂ ਕਰੀਏ, ਗੁਰੂ ਦੀ ਬਖਸ਼ ਲਈਏ ਤੇ ਆਪਣਾ ਸੈਰੇਮਨੀ ਆਰੰਭ ਕਰੀਏ। ਕੀਤਾ ਲੋੜੀਏ ਸੋ ਕੰਮ ਸੋ ਹਰ ਪੈ ਆਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ। ਰਾਗੀ ਸਿੰਘ ਪੱਲੇ ਦਾ ਕੀਰਤਨ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਦੋਵੇਂ ਪਰਿਵਾਰਾਂ ਨੂੰ ਦੱਸ ਰਿਹਾ ਵੱਲੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਗੁਰੂ ਦੇ ਵਜ਼ੀਰ ਸਾਹਿਬਾਨਾਂ ਵੱਲੋਂ ਲੱਖ ਲੱਖ ਵਧਾਈਆਂ। ਜਿਸ ਸਮੇਂ ਦਾ ਇੰਤਜ਼ਾਰ ਸੀ ਮਹਾਰਾਜ ਨੇ ਉਹ ਖੁਸ਼ੀਆਂ ਅੱਜ ਮਾਂ ਬਾਪ ਦੀ ਹਜ਼ੂਰੀ ਨਾਲ ਅਸੀਸਾਂ ਨਾਲ ਉਹ ਬਰਕਰਾਰ ਨੇਤਰੇ ਕਾਰਜ ਸੰਪੂਰਨ ਕੀਤਾ ਹੈ। ਬੱਚੀ ਤਲਵਿੰਦਰ ਕੌਰ ਔਰ ਬੱਚਾ ਦਵਿੰਦਰਜੀਤ ਸਿੰਘ ਭਾਗਾਂ ਵਾਲੇ ਹੈ, ਕਰਮਾਂ ਵਾਲੇ ਨੇ। ਦੁਨੀਆ ਖੂਨ ਦੇ ਰਿਸ਼ਤੇ ਨੂੰ ਵੱਡਾ ਮੰਨਦੀ ਹੈ, ਪਰ ਮਹਾਰਾਜ ਨੇ ਭਰੋਸੇ ਦਾ, ਪ੍ਰੇਮ ਦਾ ਰਿਸ਼ਤਾ ਪਤੀ ਤੇ ਪਤਨੀ ਦਾ ਬਣਾਇਆ। ਸੋ ਇਹ ਪਰਿਵਾਰ ਕਰਮਾਂ ਵਾਲਾ ਹੈ। ਵਧਾਈਆਂ ਦਾ ਸ਼ਬਦ ਗਾਵਾਂਗੇ ਬੱਚੀ ਦੇ ਪਿਤਾ ਜੀ ਸਰਦਾਰ ਮੋਹਨ ਸਿੰਘ ਜੀ ਔਰ ਬੱਚੇ ਦੇ ਪਿਤਾ ਜੀ ਸਰਦਾਰ ਜਸਵੀਰ ਸਿੰਘ ਜੀ, ਸਾਰਿਆਂ ਨੂੰ ਲੱਖ ਵਧਾਈਆਂ। ਔਰ ਸੰਗਤਾਂ ਵਿੱਚ ਸਾਡੇ ਆਪਣੇ ਪਰਿਵਾਰ ਜਿਨ੍ਹਾਂ ਨਾਲ ਮੇਰਾ 20-22 ਸਾਲ ਤੋਂ ਪਿਆਰ ਹੈ, ਸਰਦਾਰ ਰਜਿੰਦਰ ਸਿੰਘ ਜੀ ਸਾਬੀ, ਉਹ ਵੀ ਆਏ ਨੇ ਪਰਿਵਾਰ ਸਮੇਤ ਜੀਆਂ ਨੂੰ। ਸਰਦਾਰ ਕੁਲਵਿੰਦਰ ਸਿੰਘ ਬੈਂਸ ਸਾਡੇ ਆਪਣੇ ਪਰਿਵਾਰ 20-20 ਸਾਲ ਤੋਂ ਪਿਆਰ ਕਰਦੇ ਨੇ। ਸਾਬੀ ਵੀਰ ਜੀ ਭਾਵੇਂ ਪ੍ਰਦੇਸ਼ਾਂ ਵਿੱਚ ਬੈਠੇ ਨੇ, ਪਰ ਇੱਥੇ ਬੈਠਿਆਂ ਹੀ ਆਪਣੇ ਨਗਰ ਵਿੱਚ ਵੱਡੇ ਵੱਡੇ ਗੁਰਮਤਿ ਸਮਾਗਮ ਦਾਸੀਆਂ ਨੂੰ ਨਾਲ ਲੈ ਕੇ, ਦਵਿੰਦਰ ਸਿੰਘ ਜੀ ਸੋਢੀ ਉਹਨਾਂ ਨੂੰ ਨਾਲ ਲੈ ਕੇ ਮਹਾਰਾਜ ਨਾਲ ਜੁੜਿਆ ਹੋਇਆ ਪਰਿਵਾਰ ਹੈ। ਸੋ ਸਾਰਿਆਂ ਨੂੰ ਵਧਾਈਆਂ, ਮਿਲ ਕੇ ਸਾਰੇ ਗਾਇਓ, ਸੱਚੇ ਪਾਤਸ਼ਾਹ ਸੁਭਾਗੀ ਜੋੜੀ, ਊੜਾ ਤੇ ਜੂੜਾ ਭਜਨ ਬੰਦਗੀ ਦਾ ਪ੍ਰਤਾਪ ਬਣਾ ਕੇ ਰੱਖਿਓ, ਫਿਰ ਸਾਰੀਆਂ ਖੁਸ਼ੀਆਂ ਤੇਰੇ ਘਰ ਵਿੱਚ ਬਣੀਆਂ ਰਹਿੰਦੀਆਂ ਨੇ, ਜਿਨ੍ਹਾਂ ਨੇ ਤੇਰੇ ਸ਼ਬਦ ਦਾ ਬਾਣੀ ਦਾ ਪੱਲਾ ਘੁੱਟ ਕੇ ਫੜਿਆ ਹੋਵੇ।

ਤੋਂ ਸੁਭਾਗ ਜੋੜੀ ਪਾਸੋਂ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦਿਆਂ ਬੇਅੰਤ ਊਨਤਾਈਆਂ ਹੋ ਗਈਆਂ ਹਨ। ਆਪ ਜੀ ਨੇ ਖਿਮਾ ਕਰਨੀਆਂ, ਨਾਚੀਜ ਬੱਚੇ ਸਮਝ ਕੇ ਮੁਆਫ ਕਰਨੀਆਂ, ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਰਹਿਮਤ ਕਰਨੀ। ਸਤਿਗੁਰੁ ਜੀਓ ਸੁਭਾਗ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਭਾਵਨਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਗ੍ਰਿਸ਼ਟ ਧਰਮ ਦੀਆਂ ਖੁਸ਼ੀਆਂ ਝੋਲੀ ਵਿੱਚ ਪਾਉਣੀਆਂ, ਗ੍ਰਿਸ਼ਟ ਧਰਮ ਦੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚਾਉ ਸੱਜਣ ਮੈਡਿਆ,

ਕਦ ਪਸੀ ਦੀਦਾਰ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਸਤਨਾਮ ਵਾਹਿਗੁਰੂ ਸਾਹਿਬ ਜੀਓ।

ਖਲ ਚਤੁਰਭ ਕੀਤਾ ਅੰਧਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ ਜੋ ਆਨੰਦ ਕਾਰਜ ਵਿੱਚ ਸ਼ਮੂਲੀਅਤ ਕਰਨ ਹਿੱਤ ਜੁੜ ਬੈਠੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸੁਭਾਗ ਜੋੜੀ ਦੇ ਆਨੰਦ ਕਾਰਜਾਂ ਦੀ ਸੰਪੰਨਤਾ ਹੋਈ ਹੈ। ਸੋ ਸੁਭਾਗ ਜੋੜੀ ਨੂੰ, ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਾਂ। ਸਤਿਗੁਰ ਜੀ ਕਿਰਪਾ ਕਰੇ, ਸੁਭਾਗ ਜੋੜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਗ੍ਰਿਸ਼ ਧਰਮ ਦੀਆਂ ਸਾਰੀਆਂ ਖੁਸ਼ੀਆਂ ਸਤਿਗੁਰੂ ਜੀ ਇਹਨਾਂ ਨੂੰ ਬਖਸ਼ਿਸ਼ ਕਰਨ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਦੇ ਗ੍ਰਿਸ਼ਤ ਜੀਵਨ ਦੀ ਪ੍ਰਾਰੰਭਤਾ ਗੁਰੂ ਚਰਨਾਂ ਵਿੱਚ ਪ੍ਰਾਰੰਭ ਹੋਈ ਹੈ। ਸੋ ਆਪ ਜੀ ਨੇ ਯਤਨ ਕਰਨਾ ਹੈ, ਆਪਣੇ ਜੀਵਨ ਦੇ ਹਰ ਦੁੱਖ ਸੁੱਖ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਲੈਣਾ ਹੈ। ਸਮਾਂ ਲੱਗੇ ਮਨ ਬਣਾ ਕਰਕੇ ਗੁਰਸਿੱਖੀ ਜੀਵਨ ਧਾਰਨ ਕਰਕੇ ਜਿੱਥੇ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਉੱਥੇ ਜੋ ਸਾਡੀਆਂ ਆਪਣੀ ਕੌਮ ਪ੍ਰਤੀ, ਆਪਣੇ ਸਮਾਜ ਪ੍ਰਤੀ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ, ਉਹਨਾਂ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਦੇ ਨਾਲ ਪ੍ਰੇਮ ਦੇ ਨਾਲ ਜੁੜ ਸਕਣ। ਸੋ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੀ ਆਪਣਾ ਇਸ਼ਟ ਮੰਨ ਕੇ ਹਰ ਵਕਤ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਛਤਰ ਛਾਇਆ ਵਿੱਚ ਹੀ ਆਪਣੇ ਜੀਵਨ ਨੂੰ ਬਤੀਤ ਕਰਨ ਦਾ ਪ੍ਰਣ ਕਰਨਾ ਹੈ। ਕਿਉਂਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਜਿੱਤੜੇ ਫਲ ਮਨ ਬਾਂਛੀਐ ਤਿੱਤੜੇ ਸਤਿਗੁਰ ਪਾਸ। ਜਦੋਂ ਬੰਦਾ ਗ੍ਰਿਸ਼ਤੀ ਬਣ ਜਾਂਦਾ ਹੈ, ਫਿਰ ਉਹਦੀਆਂ ਅਰਦਾਸਾਂ ਵੀ ਵੱਧ ਜਾਂਦੀਆਂ, ਉਹਦੀਆਂ ਇੱਛਾਵਾਂ ਵੀ ਵੱਧ ਜਾਂਦੀਆਂ, ਪਰ ਕਿਸੇ ਹੋਰ ਪਾਸੋਂ ਮੰਗਣ ਨਾਲੋਂ ਗੁਰੂ ਕੋਲੋਂ ਮੰਗੀਏ। ਕਿਉਂਕਿ ਸਤਿਗੁਰੂ ਜੀ ਕਹਿੰਦੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਹੋਛਾ ਸਾਹੋ ਨਾ ਕੀਜੀਐ ਫਿਰ ਪਛੋਤਾਈਐ। ਅਸਲ ਸੱਚਾ ਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਸੋ ਸਤਿਗੁਰਾਂ ਨੂੰ ਹੀ ਆਪਣੇ ਜੀਵਨ ਦਾ ਆਧਾਰ ਮੰਨਣਾ ਹੈ। ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਾਂ, ਆਏ ਹੋਏ ਸਮੂਹ ਮਿੱਤਰਾਂ ਸੰਬੰਧੀਆਂ ਨੂੰ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ। ਗੁਰੂ ਕਿਰਪਾ ਕਰੇ, ਆਪ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਆਓ ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਭ ਤੋਂ ਪਹਿਲੇ ਤਾਂ ਸਾਨੂੰ ਪ੍ਰਬੰਧਕ ਕਮੇਟੀ ਦੀ ਤਰਫੋਂ ਦੋਨੋਂ ਬੱਚਿਆਂ ਨੂੰ, ਦਵਿੰਦਰਜੀਤ ਸਿੰਘ ਤੇ ਤਲਵਿੰਦਰ ਕੌਰ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਆਪ ਜੀ ਦੇ ਆਨੰਦ ਕਾਰਜ ਦੀਆਂ। ਸੋ ਮਹਾਰਾਜ ਆਪ ਸਭ ਦੋਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਆਪ ਜੀ ਦੀ ਝੋਲੀ ਵਿਚ ਬਹੁਤ ਸਾਰੀ ਖੁਸ਼ੀਆਂ ਪਾਉਣ। ਅਸੀਂ ਗੁਰੂ ਸਾਹਿਬ ਦੇ ਅੱਗੇ ਹੀ ਅਰਦਾਸ ਕਰਦੇ ਹਨ। ਬਾਕੀ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਤੁਹਾਨੂੰ ਅਗਰ ਖੁਸ਼ੀਆਂ ਮਿਲਣ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨ ਆਉਣਾ, ਤੇ ਜੇ ਤੁਹਾਨੂੰ ਕੋਈ ਓਬਸਟੇਕਲ ਹੋਣ, ਕੋਈ ਜਿੱਥੇ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਹੋਏ ਤਾਂ ਤੁਸੀਂ ਗੁਰੂ ਸਾਹਿਬ ਕੋਲ ਅੱਗੇ ਅਰਦਾਸ ਕਰਨੀ ਹੈ। ਸੋ ਸਾਡਾ ਜਿਹੜਾ ਸੈਂਟਰਲ ਪੁਆਇੰਟ ਹੈ ਉਹ ਸਿਰਫ ਗੁਰੂ ਸਾਹਿਬ ਹੀ ਹੈ। ਸੋ ਸਾਡੀ ਲਾਈਫ ਜਿਹੜੀ ਹੈ ਸਿੱਖਾਂ ਦੀ, ਉਹ ਸਿਰਫ ਗੁਰੂ ਸਾਹਿਬ ਦੇ ਆਸ ਪਾਸ ਹੀ ਘੁੰਮਦੀ ਹੈ। ਸੋ ਹਰ ਚੀਜ਼ ਲਈ ਗੁਰੂ ਸਾਹਿਬ ਇਜ਼ ਦਾ ਮੇਨ ਸੋਰਸ। ਸੋ ਬਸ ਮੈਂ ਇੰਨੀਆਂ ਹੀ ਬੇਨਤੀਆਂ ਕਰਨੀਆਂ ਸੀਗੀਆਂ। ਬਾਕੀ ਸਾਡੇ ਯਾਨੀ ਨਵਨੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਕੀਰਤਨ ਜਥਾ ਭਾਈ ਓਮਕਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਬਹੁਤ ਸੋਹਣੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਹੁਣ ਦੋਨਾਂ ਬੱਚਿਆਂ ਨੂੰ ਯਾਨੀ ਨਵਨੀਤ ਸਿੰਘ ਜੀ ਸਨਮਾਨਿਤ ਕਰਨਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਬੱਚਿਆਂ ਦੇ ਪੇਰੈਂਟਸ ਚਾਹੁਣ ਤਾਂ ਉਹ ਇੱਥੇ ਇਹਨਾਂ ਨੂੰ ਪਿਆਰ ਦੇ ਸਕਦੇ ਆ, ਸਗਨ ਪਾ ਸਕਦੇ ਆ। ਬਾਕੀ ਦੀ ਸੰਗਤ ਨੂੰ ਬੇਨਤੀ ਹੈ ਕਿ ਉਹ ਲੰਗਰ ਹਾਲ ਚ ਜਿਹੜੀ ਡੈਜ਼ਿਗਨੇਟਿਡ ਪਲੇਸ ਹੈਗਾ ਉੱਥੇ ਜਾ ਕੇ ਸਗਨ ਦੇ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਸ ਜਾਮਿਆਂ ਚ ਵਰਤੀ ਆਤਮਕ ਜੋਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿਚ ਮਿਲਜੁਲ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਤਸੰਗਤ ਜੀਓ, ਮਨੋਬਿਰਤੀਆਂ ਜੋੜ ਕੇ ਸਤਿਗੁਰੂ ਦੀ ਪਾਵਨ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਨਿਤਨੇਮ ਦੀ ਬਾਣੀ ਜਾਪ ਸਾਹਿਬ ਦੀ ਵਿਚਾਰ ਚੱਲ ਰਹੀ ਹੈ।

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਦੇ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾਂ ਦੀਆਂ ਹਾਜ਼ਰੀ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸਤੇ ਨਾਲ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਉਹਦੀ ਸੁਣਾਈ ਪੈ ਰਹੀ ਸੀ। ਸੋ ਇਹਦਾ ਧੰਨਵਾਦ ਬਣਦਾ ਹੈ ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਂਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਕ ਸੁਣਾਈ ਪੈ ਰਹੀ ਸੀ। ਸਤਸੰਗ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡ ਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸਿਮਤ ਤੌਰ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।

ਸੋ ਸੰਗਤੀ ਰੂਪ ਵਿੱਚ ਜਿਹੜਾ ਅਸੀਂ ਸ਼ਬਦ ਆਮ ਗਾਇਨ ਕਰਦੇ ਹਾਂ ਉਹ ਰਾਗ ਬਿਰਾੜੀ ਵਿੱਚ ਹੈ। ਇਸ ਲਈ ਅਸੀਂ ਇਹ ਗਾਇਆ ਕਿ ਇਸ ਨੂੰ ਇਸ ਤਰ੍ਹਾਂ ਵੀ ਅਗਰ ਸੰਗਤ ਗਾਏ ਤੇ ਬਹੁਤ ਵਸੇਗਾ। ਆਓ ਤੁਸੀਂ ਸਾਰਿਆਂ ਨੇ ਜਿਹੜਾ ਅਸੀਂ ਸ਼ਬਦ ਗਾਇਨ ਕਰਨ ਜਾ ਰਹੇ ਹਾਂ ਸਭ ਨੇ ਸੁਣਿਆ। ਅੱਜ ਆਪਾਂ ਜਿੰਨੇ ਵੀ ਤੁਸੀਂ ਸੁਣਦੇ ਤੇ ਬੈਠੇ ਹੋ ਸਾਰੀਆਂ ਬਹੁਤ ਬਲੈਸਡ ਸਾਰੀਆਂ ਸੋਲਸ ਹੋ ਔਰ ਬੜੇ ਪਿਆਰ ਦੇ ਨਾਲ ਤੁਸੀਂ ਬੈਠੇ ਹੋ। ਭਾਈ ਸਾਹਿਬ ਭਾਈ ਧਰਮ ਸਿੰਘ ਜੀ ਜੋ ਦਰਬਾਰ ਸਾਹਿਬ ਤੋਂ ਅਰਦਾਸ ਦੀ ਸੇਵਾ ਕਰਦੇ ਰਹੇ ਨੇ, ਇਹਨਾਂ ਲਈ ਇੱਕ ਜੈਕਾਰਾ ਹੋ ਜਾਏ। ਅੱਜ ਸਾਰਾ ਕੁਛ ਹੀ ਹਰਿਮੰਦਰ ਸਾਹਿਬ ਦੀ ਕਿਰਪਾ ਵਰਤ ਰਹੀ ਹੈ। ਬੋਲੇ ਸੋਨਿਆਲ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਕਈ ਸਾਲ ਪਹਿਲਾਂ ਪਦਮ ਸ੍ਰੀ ਉਸਤਾਦ ਸੋਹਣ ਸਿੰਘ ਜੀ ਨਾਲ ਇਹ ਰਚਨਾ ਗਾਈ ਸੀ ਜੋ ਉਹਦੀ ਸਿਗਨੇਚਰ ਟਿਊਨ ਹੈ ਰਾਗ ਬਿਹਾਗੜਾ। ਆਓ ਆਪਾਂ ਸਾਰੇ ਗਾਇਨ ਕਰੀਏ।

ਕਈ ਵਾਰੀ ਅੱਜ ਖੂਨ ਹੀ ਪੀਂਦੇ ਨੇ, ਸਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਖੂਨ ਦਾ ਰਿਸ਼ਤਾ ਹੁੰਦਾ, ਪਿੱਛੇ ਬੈਠਾ ਖੂਨ ਹੀ ਪੀ ਜਾਂਦਾ। ਪਰ ਜਿਹੜੇ ਮੁਹੱਬਤ ਦੇ ਰਿਸ਼ਤੇ ਹੁੰਦੇ, ਮੁਹੱਬਤ ਵੱਧਦੀ ਜਾਂਦੀ ਹੈ। ਤੇ ਉਹ ਪਰਿਵਾਰ ਬਲਵੀਰ ਭਾਜੀ ਹੋਣੀ, ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਜੀ ਹੋਣੀ, ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਆਖਿਆ ਵੀ ਅਸੀਂ ਕੀਰਤਨ ਕੀਤਾ ਸਾਰੇ ਪਾਸੇ, ਫ੍ਰੀ ਮੋਡ ਹੋਰ ਸਾਰੇ ਪਾਸੇ ਕੀਰਤਨ ਕੀਤਾ, ਉੱਥੇ ਵੀ ਬਹੁਤ ਅਥਾਹ ਪਿਆਰ ਮਿਲਿਆ। ਪਰ ਇਹਨਾਂ ਦਾ ਮਨ ਸੀ ਵੀ ਇੱਥੇ ਹਾਜ਼ਰੀ ਲੱਗ ਜਾਏ, ਤੇ ਸਾਡੀ ਜਾਂਦੀ ਵਾਰ ਦੀ ਹਾਜ਼ਰੀ ਇਹਨਾਂ ਨੇ ਇੱਥੇ ਲਵਾਈ, ਆਪ ਸੰਗਤ ਦੇ ਦਿਦਾਰੇ ਕਰਾਏ। ਮੈਂ ਜਿੱਥੇ ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਮੈਨੇਜਮੈਂਟ ਦਾ, ਸਾਰੇ ਵੀਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ। ਭਾਈ ਸਾਹਿਬ ਜੀ ਸ਼ਰਨਪਾਲ ਸਿੰਘ ਜੀ, ਸ਼ਰਨਜੀਤ ਸਿੰਘ ਜੀ, ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹਨਾਂ ਨੇ ਵੀ ਤਬਲੇ 'ਤੇ ਸਾਥ ਦਿੱਤਾ। ਇਹਨਾਂ ਦੀ ਵੀ ਮੈਂ, ਕਿਉਂਕਿ ਸਾਡੇ ਕੋਲ ਸਮਾਂ ਸੀਮਤ ਹੈ, ਪੂਰਾ ਸਮਾਂ 3-4 ਮਿੰਟਾਂ ਦੇ ਵਿੱਚ ਸ਼ਬਦ ਪੜ੍ਹ ਕੇ ਸਾਡੀ ਫਿਰ ਫਲਾਈਟ ਹੈ ਜੀ ਰਾਤ ਦੀ, ਅਸੀਂ ਨਾਲ ਦੀ ਨਾਲ ਨਿਕਲ ਜਾਣਾ। ਮੈਂ ਪਹਿਲਾਂ ਹੀ ਆਪ ਜੀ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ, ਜੇ ਕੋਈ ਸਾਡੇ ਕੋਲ ਜਾਣੇ ਅਣਜਾਣੇ ਭੁੱਲ ਹੋਈ ਹੈ, ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ। ਇਹ ਅਰਦਾਸ ਕਰਿਓ, ਕਿਉਂਕਿ ਸੰਗਤ ਦੀ ਸਤਿਗੁਰ ਨਹੀਂ ਮੋੜਦੇ। ਸੰਗਤ ਦੇ ਕਿਹਾ ਸਤਿਗੁਰ ਜੀ ਸ਼ਹਾਦਤੇ ਦੇ ਦਿੰਦੇ ਨੇ, ਪਰ ਸੰਗਤ ਦਾ ਬਚਨ ਨੀਜੇ ਮੋੜਿਆ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਿਆਰਾ ਕਿਲ੍ਹਾ ਆਨੰਦਪੁਰ ਸਾਹਿਬ ਦਾ, ਉਹ ਪੂਰੀ ਆਪਣੇ ਘਰ, ਜਿਹੜਾ ਆਪਾਂ ਦੇ ਘਰ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ, ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਘਰ ਆਨੰਦ ਦੀ ਪੂਰੀ, ਉਹ ਮਹਾਰਾਜ ਜੀ ਨੇ ਛੱਡ ਦਿੱਤੀ। ਕਿਉਂ? ਕਿਉਂਕਿ ਸੰਗਤ ਨੇ ਆਖਿਆ, ਸੰਗਤ ਦਾ ਕਿਹਾ ਨਹੀਂ ਮੋੜਦੇ। ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਆਪ ਜੀ, ਸਾਡੇ ਲਈ ਅਰਦਾਸ ਬੇਨਤੀ ਕਰਿਓ, ਸਤਿਗੁਰੂ ਜੀ ਇਹਨਾਂ ਬੱਚਿਆਂ ਨੂੰ ਸਦਾ ਹੀ ਆਪਣੀ ਗੁਰਦੀ ਨਿੱਕ ਬਖਸ਼ਦਾ ਰਹੀਂ। ਅਰਦਾਸ ਕਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਸਦਾ ਹੀ ਸੇਵਾ ਲੈਂਦੇ ਰਹੀਂ, ਇਹ ਭੇਟਾ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਨੂੰ ਦੇ ਦੇਣਾ ਜੀ। ਆਓ ਸਾਰੇ ਰਲ ਕੇ, ਮੈਨੂੰ ਹੁਕਮ ਹੋਇਆ ਸੀ, ਕਿਉਂਕਿ ਜਿੱਥੇ ਆਪਾਂ ਉਸ ਮਾਲਕ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ, ਅਤੇ ਮੈਨੂੰ ਉਹਨਾਂ ਦਾ ਵੀ ਹੁਕਮ ਸੀ, ਉਹਨਾਂ ਦੇ ਇਹਨਾਂ ਜਨਮ ਦਿਨ ਦੇ ਉੱਤੇ ਇਹ ਵਿਸ਼ ਸੀਗੀ ਵੀ ਤੂੰ ਕੀਰਤਨ ਕਰ, ਅੱਜ ਮੈਂ ਚਾਹੁੰਦਾ ਵੀ ਇੱਥੇ ਕੀਰਤਨ ਕਰ ਲੱਗਿਆ। ਉਹਨਾਂ ਨੇ ਸ਼ਬਦ ਆਖਿਆ ਸੀ, ਮੈਂ ਉਹੀ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਨੀ। ਪਾਵਨ ਸ਼ਬਦ ਹੈ ਜੀ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। 2 ਮਿੰਟਾਂ ਦੇ ਵਿੱਚ, 3-4 ਮਿੰਟਾਂ 'ਚ ਪੜ੍ਹ ਕੇ ਸਮਾਪਤੀ ਕਰਦੇ।